ਤਪੀਆਂ ਜਿਨ ਨਾਮ ਜਪਿਆ, ਵੰਡ ਕੇ ਛਕਿਆ, ਦੇਗ ਚਲਾਈ, ਤੇ ਗੁਆਈ, ਧਰਮ ਹੇ ਸੀਸ ਦਿੱਤੇ, ਬੰਦ ਬੰਦ ਕਟਵਾਏ, ਪੁੱਠੀਆਂ ਖਲਾਂ ਲੁਹਾਈਆਂ, ਉਬਲਦੀਆਂ ਦੇਗਾਂ ਚ ਬੈਠੇ, ਅਸਹਿ ਤੇ ਕੈਕਟ ਸਹਾਰਦਿਆਂ ਆਇਆ, ਸਿੱਖੀ ਸਿਦਕ ਨੇ ਹਾਰਿਆ, ਮਨ ਅਡੋਰ ਰੱਖਿਆ।

ਸ੍ਰੀ ਅੰਮ੍ਰਿਤਸਰ ਜੀ ਕੇ ਦਰਸ਼ਨ ਇਸ਼ਨਾਨ ਚਿਤਾਵੈ ਸ੍ਰੀ ਵਾਹਿਗੁਰੂ ਜੀ ਦੇ ਤੇਰਾ ਨਾਮ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗਾ ਟਲ ਧਰਮ ਕਾ ਜੈਕਾਰ ਸਰਬੱਤ ਗੁਰਦੁਆਰਿਆਂ।

ਸ੍ਰੀ ਵਾਹਿਗੁਰੂ ਚਿਤਾਵੇ। ਹੇ ਅਕਾਲ ਪੁਰਖ ਦੀਨਾ ਬੰਧੂ ਸੱਚੇ ਪਾਤਸ਼ਾਹ, ਆਪ ਜੀ ਦੇ ਹਜ਼ੂਰ ਦੇ ਪਾਠ ਦੀ ਅਰਦਾਸ, ਅੱਖਰ ਵਾਧਾ ਕਾਟਾ ਭੁੱਲ ਚੁੱਕ ਮਾਫ, ਹਜ਼ੂਰ ਦੇ ਚਰਨ ਕਮਲਾਂ ਪਾਸ।

ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਪਿਆਰੇ ਗੁਰੂਦੇਵ ਆਪਣੇ ਇਸ ਪਵਿੱਤਰ ਸ਼ਬਦ ਦੇ ਦੁਆਰਾ ਜੋ ਵਿਚਾਰ ਸਾਨੂੰ ਬਖਸ਼ ਰਹੇ ਹਨ ਸੋ ਗਿਰਹੀ ਸੋ ਦਾਸ ਉਦਾਸੀ ਜਿਨ ਗੁਰਮੁਖ ਆਪ ਪਛਾਣੇ ਮਹਾਰਾਜ ਜੀ ਦੇਖਦੇ ਹਨ ਕੋਈ ਗ੍ਰਿਸਤੀ ਹੈ ਕੋਈ ਉਦਾਸੀ ਹੈ ਕੋਈ ਵਾਹਿਗੁਰੂ ਦਾ ਭਗਤ ਆਪਣੇ ਆਪ ਨੂੰ ਸਮਝਦਾ ਹੈ ਦਾਸ ਹੈ ਗ੍ਰਿਸਤੀ ਆਪਣੇ ਆਪ ਨੂੰ ਆਪਣੀ ਜਗ੍ਹਾ ਠੀਕ ਸਮਝਦੇ ਹਨ ਉਦਾਸੀ ਆਪਣੇ ਆਪ ਨੂੰ ਬੜਾ ਉੱਚਾ ਸਮਝਦਾ ਹੈ ਕਿ ਮੈਂ ਸਭ ਕੁਝ ਤਿਆਗ ਕੇ ਉਦਾਸੀ ਹੋ ਗਿਆ ਹਾਂ ਕੋਈ ਵਾਹਿਗੁਰੂ ਦਾ ਦਾਸ ਆਪਣੇ ਆਪ ਨੂੰ ਸੋਚਦਾ ਹੈ ਮੈਂ ਬਹੁਤ ਭਜਨ ਭਗਤੀ ਕਰਦਾ ਉਸਦਾ ਦਾਸ ਹਾਂ ਗੁਰੂ ਬਾਬਾ ਜੀ ਇਹਨਾਂ ਤਿੰਨਾਂ ਵਰਗਾਂ ਨੂੰ ਜਦੋਂ ਦੇਖਦੇ ਹਨ ਤਾਂ ਮਹਾਰਾਜ ਜੀ ਇਹ ਦੇਖਦੇ ਹਨ ਕਿ ਚਾਹੇ ਕੋਈ ਉਦਾਸੀ ਹੈ ਚਾਹੇ ਕੋਈ ਗ੍ਰਿਸਤੀ ਹੈ ਗੋਲ ਸਭਨਾਂ ਦਾ ਇੱਕ ਹੀ ਹੈ ਗੋਲ ਇੱਕ ਹੀ ਹੈ ਨਿਰਈ ਉਦਾਸੀ ਬਣਨ ਦੇ ਨਾਲ ਕੋਈ ਮਹਾਨ ਨਹੀਂ ਹੋ ਗਿਆ ਤੇ ਨਿਰਈ ਗ੍ਰਿਸਤੀ ਬਣਨ ਦੇ ਨਾਲ ਵੀ ਕੋਈ ਮਹਾਨ ਨਹੀਂ ਹੋ ਗਿਆ ਤੇ ਉਸਨੇ ਬਹੁਤ ਵੱਡਾ ਕੰਮ ਕਰ ਲਿਆ ਕਿਉਂਕਿ ਅਸੀਂ ਆਮ ਤੌਰ ਤੇ ਇਹ ਸੁਣਿਆ ਹੈ ਕਿ ਗੁਰੂ ਬਾਬਾ ਨਾਨਕ ਦੇਵ ਜੀ ਮਹਾਰਾਜ ਨੇ ਗ੍ਰਿਸਤ ਧਰਮ ਨੂੰ ਮਹਾਨਤਾ ਦਿੱਤੀ ਹੈ ਅਤੇ ਗ੍ਰਿਸਤ ਦੇ ਵਿੱਚ ਰਹਿੰਦਿਆਂ ਹੀ ਗੁਰੂ ਬਾਬਾ ਜੀ ਨੇ ਅਕਾਲ ਪੁਰਖ ਰੱਬ ਦੀ ਪ੍ਰਾਪਤੀ ਕਰਨ ਦਾ ਉਪਦੇਸ਼ ਦਿੱਤਾ ਹੈ ਜਿਸ ਵਿੱਚ ਅਸੀਂ ਬੜੇ ਪ੍ਰਸੰਨ ਹੋ ਜਾਂਦੇ ਹਾਂ ਕਿ ਅਸੀਂ ਗੁਰੂ ਬਾਬੇ ਦੇ ਮਾਰਗ ਤੇ ਚੱਲਣ ਵਾਲੇ ਗ੍ਰਿਸਤੀ ਹਾਂ ਪਰ ਇਹ ਨਹੀਂ ਕਦੇ ਬਾਣੀ ਚੋਂ ਪੜ੍ਹਿਆ ਇਹ ਧਿਆਨ ਨਾਲ ਨਹੀਂ ਸਮਝਿਆ ਕਿ ਗ੍ਰਿਸਤ ਮਾਰਗ ਤੇ ਠੀਕ ਹੈ ਮਹਾਰਾਜ ਜੀ ਨੇ ਸਾਨੂੰ ਉੱਤਮ ਦੱਸਿਆ ਹੈ ਗ੍ਰਿਸਤੀ ਨੂੰ ਉਹ ਕਬੂਲ ਕਰਦੇ ਹਨ ਲੇਕਿਨ ਜਿਸ ਤਰ੍ਹਾਂ ਦਾ ਗ੍ਰਿਸਤੀ ਗੁਰੂ ਨਾਨਕ ਦੇਵ ਜੀ ਦੇਖਣਾ ਚਾਹੁੰਦੇ ਹਨ ਉਹ ਗ੍ਰਿਸਤੀ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਉਹ ਅਸੀਂ ਬਾਣੀ ਦੇ ਵਿੱਚੋਂ ਨਹੀਂ ਜ਼ਿਆਦਾ ਸਮਝਿਆ ਅਤੇ ਅਸੀਂ ਇੱਕ ਆਪਣਾ ਹੀ ਸਿਧਾਂਤ ਜਿਹਾ ਬਣਾ ਲਿਆ ਹੈ ਕਿ ਚਲੋ ਜਿਤਨਾ ਵੀ ਸਾਤੋਂ ਥੋੜਾ ਬਹੁਤ ਪਾਠ ਭਜਨ ਸੇਵਾ ਆਦਿ ਹੋਈ ਉਨੀ ਬਹੁਤ ਹੈ ਕਿਉਂਕਿ ਅਸੀਂ ਗ੍ਰਿਸਤੀ ਹਾਂ ਅਸੀਂ ਆਪਣੇ ਆਪ ਨੂੰ ਆਪ ਹੀ ਤਸੱਲੀ ਦੇ ਲੈਂਦੇ ਕਿ ਅਸੀਂ ਗ੍ਰਿਸਤੀ ਜੋ ਹੋਏ ਬਾਲ ਬੱਚੇ ਪਾਲਣੇ ਹਨ ਆਹਾ ਸਾਡੀਆਂ ਓਬਲੀਗੇਸ਼ਨਸ ਹਨ ਤੇ ਸਾਡਾ ਥੋੜਾ ਵੀ ਕੀਤਾ ਬਹੁਤ ਪ੍ਰਵਾਨ ਹੈ ਅਸੀਂ ਜਿਤਨਾ ਵੀ ਕਰ ਲਿਆ ਬਹੁਤ ਕਿਉਂਕਿ ਅਸੀਂ ਗ੍ਰਿਸਤੀ ਚੋਂ ਹੋਏ ਹੁਣ ਅਸੀਂ ਕੋਈ ਤਿਆਗੀ ਥੋੜੋ ਹਾਂ ਜਿਹੜਾ ਸਾਰਾ ਦਿਨ ਭਜਨ ਕਰੀਏ ਤਪੱਸਿਆ ਕਰੀਏ ਤਪੱਸਿਆ ਕਰਨੀ ਸਾਧੂਆਂ ਦਾ ਕੰਮ ਹੈ ਉਦਾਸੀਆਂ ਦਾ ਕੰਮ ਹੈ ਗ੍ਰਿਸਤੀਆਂ ਦਾ ਥੋੜੋ ਹੈ ਗ੍ਰਿਸਤੀ ਤਾਂ ਸਾਰਾ ਦਿਨ ਕੰਮ ਕਰਦੇ ਹਨ ਉਹੀ ਬੜੀ ਵੱਡੀ ਤਪੱਸਿਆ
ਅਸੀਂ ਜਾਣੀ ਆਪਣੇ ਆਪ ਨੂੰ ਆਪ ਹੀ ਜਿੱਦਾਂ ਕੋਈ ਐਗਜ਼ੈਂਪਸ਼ਨ ਦੇ ਲਈ ਹੁੰਦੀ ਹੈ ਐਗਜ਼ੈਂਪਟ ਕਰ ਲਿਆ ਹੁੰਦਾ ਹੈ ਕਿ ਅਸੀਂ ਗ੍ਰਿਸ਼ਤੀ ਹਾਂ ਤੇ ਸਾਨੂੰ ਜਿਤਨਾ ਕੁ ਵੀ ਅਸੀਂ ਕਰਦੇ ਹਾਂ ਉਹ ਗੁਰੂ ਬਾਬੇ ਨੂੰ ਮਨਜ਼ੂਰ ਹੈ ਤੇ ਫਿਰ ਅਸੀਂ ਆਪਣੀ ਤਸੱਲੀ ਲਈ ਲਾਈਨਾਂ ਨੂੰ ਕਦੇ ਨਹੀਂ ਦੇਖਦੇ ਕਿਸ ਕੰਟੈਕਸਟ ਚ ਲਿਖੀਆਂ ਗਈਆਂ ਹਨ ਆਪਣੀ ਤਸੱਲੀ ਦੇਣ ਲਈ ਆਪਣੇ ਆਪ ਨੂੰ ਇਸ ਤਰ੍ਹਾਂ ਦੀਆਂ ਲਾਈਨਾਂ ਪੜ੍ਹ ਕੇ ਆਪਣੇ ਆਪ ਨੂੰ ਸੈਟਿਸਫਾਈ ਕਰ ਲੈਂਦੇ ਹਾਂ ਕਿ ਹੱਸਦਿਆਂ ਪਹਿਨਦਿਆਂ ਖਿਲਦਿਆਂ ਖਾਵਦਿਆਂ ਵਿੱਚ ਹੀ ਹੋਵੇ ਮੁਕਤ ਇਹ ਮਹਾਰਾਜ ਨੇ ਆਖਿਆ ਕਿਸ ਕੰਟੈਕਸਟ ਚ ਆਖਿਆ ਕਿਸ ਰੈਫਰੈਂਸ ਚ ਆਖਿਆ ਇਹ ਨਹੀਂ ਅਸੀਂ ਸਮਝਦੇ ਤੋ ਅੱਜ ਇਸ ਕਰਕੇ ਇਹ ਜੋ ਭੁਲੇਖਾ ਹੈ ਗ੍ਰਿਸ਼ਤੀਆਂ ਨੂੰ ਕਿਉਂਕਿ ਇੱਥੇ ਸਾਰੇ ਗ੍ਰਿਸ਼ਤੀ ਬੈਠੇ ਹਨ ਗੁਰੂ ਨਾਨਕ ਦੇਵ ਜੀ ਮਹਾਰਾਜ ਗ੍ਰਿਸ਼ਤੀਆਂ ਨੂੰ ਕੀ ਉਪਦੇਸ਼ ਦਿੰਦੇ ਹਨ ਅਤੇ ਕਿਸ ਤਰ੍ਹਾਂ ਦਾ ਗ੍ਰਿਸ਼ਤ ਉਹਨਾਂ ਦਾ ਦੇਖਣਾ ਚਾਹੁੰਦੇ ਹਨ ਅਤੇ ਗ੍ਰਿਸ਼ਤੀ ਦੇ ਵਾਸਤੇ ਨਿਸ਼ਾਨਾ ਕੀ ਹੈ ਜੇ ਉਸ ਨਿਸ਼ਾਨੇ ਤੇ ਨਹੀਂ ਉਹ ਪਹੁੰਚਦਾ ਤੇ ਉਸ ਦਾ ਗ੍ਰਿਸ਼ਤੀ ਹੋਣਾ ਵੀ ਕਿਸੇ ਕੰਮ ਨਹੀਂ ਉਸਦਾ ਕੋਈ ਮਤਲਬ ਨਹੀਂ ਤੇ ਜੇ ਉਦਾਸੀ ਹੋ ਕੇ ਉਸ ਮੰਜ਼ਿਲ ਤੇ ਨਹੀਂ ਪਹੁੰਚਦਾ ਤੇ ਉਸਦਾ ਉਦਾਸੀ ਹੋਣ ਦਾ ਵੀ ਕੋਈ ਅਰਥ ਨਹੀਂ ਹੈ ਅਰਥ ਇੱਕੋ ਹੀ ਗੱਲ ਦੇ ਵਿੱਚ ਹੈ ਕਿ ਉਸ ਮੰਜ਼ਿਲ ਤੱਕ ਪਹੁੰਚਿਆ ਜਾਏ ਉਸ ਗੋਲ ਨੂੰ ਪ੍ਰਾਪਤ ਕੀਤਾ ਜਾਏ ਚਾਹੇ ਤੁਸੀਂ ਗ੍ਰਿਸ਼ਤੀ ਹੋ ਕੇ ਪ੍ਰਾਪਤ ਕਰੋ ਚਾਹੇ ਤੁਸੀਂ ਉਦਾਸੀ ਹੋ ਕੇ ਪ੍ਰਾਪਤ ਕਰੋ ਇਸ ਸ਼ਬਦ ਚ ਗੁਰੂ ਬਾਬਾ ਜੀ ਨੇ ਉਦਾਸੀ ਨੂੰ ਵੀ ਰਿਜੈਕਟ ਨਹੀਂ ਕੀਤਾ ਨਾ ਗ੍ਰਿਸ਼ਤੀ ਨੂੰ ਰਿਜੈਕਟ ਕੀਤਾ ਬਾਬਾ ਜੀ ਨੇ ਇਹ ਆਖਿਆ ਹੈ ਕਿ ਸੋ ਗ੍ਰਹੀ ਸੋ ਦਾਸ ਉਦਾਸੀ ਕਹਿੰਦੇ ਸਾਡੀਆਂ ਨਜ਼ਰਾਂ ਦੇ ਵਿੱਚ ਕੇਵਲ ਉਹੀ ਗ੍ਰਿਸ਼ਤੀ ਸਹੀ ਗ੍ਰਿਸ਼ਤੀ ਹੈ ਉਹੀ ਉਦਾਸੀ ਸਹੀ ਉਦਾਸੀ ਹੈ ਜਿਨ ਗੁਰਮੁਖ ਆਪ ਪਛਾਣਿਆ ਜਿਸਨੇ ਗੁਰੂ ਦੀ ਕਿਰਪਾ ਦੇ ਨਾਲ ਗੁਰੂ ਦੀ ਬਾਣੀ ਦੇ ਨਾਲ ਗੁਰੂ ਦੀ ਆਗਿਆ ਦੇ ਨਾਲ ਸੇਵਾ ਦੇ ਨਾਲ ਆਪਣੇ ਆਪ ਨੂੰ ਪਛਾਣਿਆ ਹੈ ਆਪਣੇ ਆਪ ਨੂੰ ਪਛਾਣਨਾ ਹੈ ਸੈਲਫ ਰਿਅਲਾਈਜੇਸ਼ਨ ਜਿਸ ਨੂੰ ਆਖਦੇ ਹਨ ਆਪਣੇ ਆਪ ਨੂੰ ਲੱਭਣਾ ਹੈ ਕਿ ਮੈਂ ਕੌਣ ਹਾਂ ਮੈਂ ਕਿੱਥੋਂ ਆਇਆ ਇਹ ਮੇਰੀ ਘਾੜਤ ਘੜਨ ਵਾਲਾ ਕੌਣ ਹੈ ਕਿਸਨੇ ਮੈਨੂੰ ਬਣਾਇਆ ਹੈ ਮੇਰੇ ਬਣਾਉਣ ਵਾਲੇ ਦੇ ਨਾਲ ਮੇਰਾ ਰਿਸ਼ਤਾ ਸੰਬੰਧ ਕੀ ਹੈ ਉਹ ਤੇ ਮੈਂ ਅਲੱਗ ਅਲੱਗ ਹਾਂ ਜਾਂ ਇੱਕ ਹਾਂ ਮਨੁੱਖਾ ਜਨਮ ਦੇ ਵਿੱਚ ਇੱਕ ਹੀ ਮਨੋਰਥ ਹੈ ਟੂ ਫਾਈਂਡ ਆਊਟ ਹੂ ਯੂ ਆਰ ਵਟ ਯੂ ਆਰ ਕਿੱਥੋਂ ਆਏ ਹੋ ਕੌਣ ਹੋ ਤੁਸੀਂ ਕਿਸ ਦੇ ਨਾਲ ਤੁਹਾਡਾ ਸੰਬੰਧ ਹੈ ਉਸ ਸੱਚ ਨੂੰ ਲੱਭਣਾ ਹੈ ਕਿਉਂਕਿ ਮਹਾਰਾਜ ਜੀ ਬਾਣੀ ਦੇ ਵਿੱਚ ਆਖਦੇ ਹਨ ਜੋ ਇਹ ਜਾਣੋ ਸੋ ਇਹ ਨਾ ਹੈ ਜੋ ਕੁਛ ਵੀ ਤੁਸੀਂ ਸਮਝਦੇ ਹੋ ਹੁਣ ਤੱਕ ਜਾਂ ਜਾਣਦੇ ਹੋ ਲਾਈਫ ਬਾਰੇ ਆਪਣੇ ਰਿਸ਼ਤਿਆਂ ਬਾਰੇ ਆਪਣੇ ਆਪ ਬਾਰੇ ਮਹਾਰਾਜ ਕਹਿੰਦੇ ਉਹ ਸੱਚ ਨਹੀਂ ਹੈ ਅਗਰ ਇੱਕ ਇਨਸਾਨ ਫਾਰ ਐਗਜ਼ਾਮਪਲ ਡਾਕਟਰ ਹੈ ਅਤੇ ਉਸਨੂੰ ਪੁੱਛਿਆ ਜਾਏ ਕਿ ਤੂੰ ਕੌਣ ਹੈ ਤਾਂ ਉਹ ਦੱਸਣ ਜੀ ਮੈਂ ਡਾਕਟਰ ਹਾਂ ਤਾਂ ਉਹ ਤੇ ਸਿਰਫ ਉਹਨਾਂ ਦੇ ਇੱਕ ਸਰਵਾਈਵਲ ਦਾ ਸਾਧਨ ਹੈ ਉਹਨਾਂ ਦਾ ਪੇਸ਼ਾ ਹੈ ਉਹਨਾਂ ਦਾ ਧੰਦਾ ਹੈ ਪਰ ਉਹ ਡਾਕਟਰ ਨਹੀਂ ਹਨ ਉਹ ਕੁਝ ਹੋਰ ਵਸਤੂ ਹਨ ਉਹਨਾਂ ਨੇ ਆਪਣੇ ਆਪ ਨੂੰ ਆਈਡੈਂਟੀਫਾਈ ਕਰ ਲਿਆ ਆਪਣੇ ਪ੍ਰੋਫੈਸ਼ਨ ਦੇ ਨਾਲ ਪ੍ਰੋਫੈਸ਼ਨ ਅਲੱਗ ਚੀਜ਼ ਹੈ ਇਸ ਤਰ੍ਹਾਂ ਕੋਈ ਆਖਦਾ ਜੀ ਮੈਂ ਆ ਹਾਂ ਕੋਈ ਆਖਦਾ ਮੈਂ ਆ ਹਾਂ ਕੋਈ ਆਖਦਾ ਮੈਂ ਆ ਹਾਂ ਗੁਰੂ ਬਾਬਾ ਜੀ ਆਖਦੇ ਹਨ ਇਹ ਜੋ ਤੁਸੀਂ ਸਮਝਦੇ ਹੋ ਤੁਸੀਂ ਇਹ ਨਹੀਂ ਹੋ ਤੁਸੀਂ ਕੋਈ ਹੋਰ ਵਸਤੂ ਹੋ ਸੋ ਅੱਜ ਦਾ ਕੀਰਤਨ ਇਹ ਹੈ ਕਿ ਮਹਾਰਾਜ ਜੀ ਆਖਦੇ ਹਨ
ਇਹ ਗ੍ਰਿਸ਼ਤੀ ਹੋ ਗ੍ਰਿਸ਼ਤ ਦੇ ਵਿੱਚ ਪੈ ਕੇ ਤੁਸੀਂ ਇਹ ਭੁੱਲ ਗਏ ਹੋ ਕਿ ਤੁਹਾਡੇ ਜੀਵਨ ਦਾ ਨਿਸ਼ਾਨਾ ਤੁਹਾਡੇ ਜੀਵਨ ਦਾ ਮਨੋਰਥ ਇਤਨੇ ਕੁ ਸਮੇਂ ਦੇ ਵਿੱਚ ਵੀ ਉਹੀ ਹੈ ਜੋ ਉਸ ਸੰਨਿਆਸੀ ਉਦਾਸੀ ਦਾ ਹੈ ਉਹ ਹੈ ਆਪਣੇ ਆਪੇ ਦੀ ਖੋਜ।

ਇਹਨਾਂ ਨੂੰ ਨਜਿੱਠਣ ਚ ਲੱਗੇ ਰਹਿ ਗਏ ਹੋ ਤੇ ਤੁਸੀਂ ਵੀ ਮਨੁੱਖਾ ਜਨਮ ਦੀ ਬਾਜ਼ੀ ਹਾਰ ਗਏ ਹੋ, ਤੁਸੀਂ ਸਹੀ ਗ੍ਰਿਸ਼ਤੀ ਨਹੀਂ ਹੋ। ਤੋ ਜੇ ਮਹਾਰਾਜ ਜੀ ਨੇ ਗ੍ਰਿਸ਼ਤ ਨੂੰ ਮਹਾਨਤਾ ਦਿੱਤੀ ਹੈ ਤੇ ਉਸ ਦੇ ਉੱਤੇ ਕੋਈ ਉਹਨਾਂ ਨੇ ਖਾਸੀਅਤਾਂ ਵੀ ਲਗਾਈਆਂ ਹਨ ਕਿ ਜੋ ਗ੍ਰਿਸ਼ਤੀ ਹੈ ਉਹ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ, ਉਸ ਦਾ ਗੋਲ ਕੀ ਹੈ ਔਰ ਗ੍ਰਿਸ਼ਤੀ ਨੇ ਉਸ ਗੋਲ ਨੂੰ ਅਚੀਵ ਕਿਵੇਂ ਕਰਨਾ ਹੈ। ਔਰ ਬਾਣੀ ਚ ਉਹਨਾਂ ਨੇ ਇਹ ਦੱਸਿਆ ਹੈ ਕਿ ਗ੍ਰਿਸ਼ਤੀ ਉਸ ਗੋਲ ਨੂੰ ਅਚੀਵ ਕਰਨ ਦੀ ਬਜਾਏ ਇਹ ਖੋ ਕਿੱਥੇ ਜਾਂਦਾ ਹੈ, ਗੁਆਚ ਕਿੱਥੇ ਜਾਂਦਾ ਹੈ, ਭਟਕ ਕਿੱਥੇ ਜਾਂਦਾ ਹੈ, ਇਸ ਦਾ ਉਹ ਬਾਣੀ ਦੇ ਵਿੱਚ ਜ਼ਿਕਰ ਕਰਦੇ ਹਨ। ਅਸੀਂ ਸੁਣਾਂਗੇ ਪਿਆਰ ਨਾਲ, ਆਓ ਇੱਕ ਦਫਾ ਇਸ ਲਾਈਨ ਨੂੰ ਗਾਓ, ਸੁਣੋ ਪ੍ਰੇਮ ਨਾਲ। ਮਹਾਰਾਜ ਜੀ ਆਖਦੇ ਹਨ,

ਦ੍ਰਿਸ਼ਟੀ ਦਾ ਵੀ ਮੁੱਖ ਕਰਮ, ਮੁੱਖ ਫਰਜ਼, ਮੁੱਖ ਧਰਮ, ਮੁੱਖ ਉਸਦਾ ਜੋ ਫੋਕਸ ਹੈ ਆਪਣੀ ਜ਼ਿੰਦਗੀ ਦੇ ਉੱਤੇ, ਇਸ ਗੱਲ ਦੇ ਉੱਤੇ ਹੋਣਾ ਚਾਹੀਦਾ ਹੈ ਕਿ ਉਸਨੇ ਆਪਣੇ ਆਪ ਨੂੰ ਲੱਭਣਾ ਹੈ। ਸੋ ਅੱਜ ਇਹ ਸ਼ਬਦ ਆਪਣੇ ਅੰਦਰ ਵਸਾ ਕੇ ਜਾਓ ਕਿ ਹਰੇਕ ਗ੍ਰਿਸ਼ਤੀ ਦੇ ਜੀਵਨ ਦਾ ਨਿਸ਼ਾਨਾ ਇਹ ਹੈ, ਚਾਹੇ ਉਹ ਮਰਦ ਹੈ ਚਾਹੇ ਔਰਤ ਹੈ, ਨਿਸ਼ਾਨਾ ਇੱਕ ਹੈ ਕਿ ਉਸਨੇ ਆਪਣੇ ਆਪੇ ਦੀ ਖੋਜ ਕਰਨੀ ਹੈ। ਇਸ ਵਾਸਤੇ ਇਹ ਮਨੁੱਖਾ ਜਨਮ ਮਿਲਿਆ ਹੈ ਕਿ ਮੈਂ ਕੌਣ, ਜੇ ਕੋਈ ਸਮਝਦਾ ਮੈਂ ਮੇਲ ਹਾਂ ਜਾਂ ਮੈਂ ਫੀਮੇਲ ਹਾਂ। ਮਹਾਰਾਜ ਜੀ ਆਖਦੇ ਹਨ ਕਿ ਜੋ ਇਹ ਜਾਣੋ ਸੋ ਇਹ ਨਾ, ਜੋ ਤੁਸੀਂ ਸੋਚਦੇ ਹੋ ਕਿ ਤੁਸੀਂ ਆ ਹੋ ਉਹ ਨਹੀਂ ਹੋ, ਕੁਛ ਹੋਰ ਵਸਤੂ ਹੋ। ਕਿਉਂਕਿ ਅਕਾਲ ਪੁਰਖ ਵਾਹਿਗੁਰੂ ਨੇ ਆਪਣੇ ਆਪ ਨੂੰ ਹੀ ਸਾਜਿਆ ਹੋਇਆ ਹੈ, ਆਪੇ ਪੁਰਖ ਆਪੇ ਹੀ ਨਾਰੀ, ਰੱਬ ਆਪ ਹੀ ਪੁਰਖ ਹੈ ਆਪ ਹੀ ਨਾਰੀ, ਕੋਈ ਅਲੱਗ ਅਲੱਗ ਨਹੀਂ ਹੈ। ਤੋ ਕਹਿੰਦੇ ਜਿਹੜੀ ਤੁਹਾਡੀ ਇਨਫੋਰਮੇਸ਼ਨ ਹੈ ਆਪਣੇ ਆਪੇ ਦੇ ਮੁਤਲਕ, ਉਸਦਾ ਵੀ ਤੁਹਾਨੂੰ ਸਹੀ ਪਤਾ ਨਹੀਂ ਕਿ ਤੁਸੀਂ ਕੌਣ ਹੋ, ਉਹ ਤੁਸੀਂ ਖੋਜਣਾ ਹੈ। ਇਹ ਖੋਜ ਦਾ ਮਾਰਗ ਹੈ, ਇਹ ਢੂੰਡਣਾ ਹੈ, ਇਹ ਲੱਭਣਾ ਹੈ, ਆਪਣੇ ਆਪ ਨੂੰ ਬੁੱਝਣਾ ਹੈ, ਆਪਣੇ ਆਪ ਨੂੰ ਪਹਿਚਾਨਣਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦਾ ਅਸੀਂ ਪਾਠ ਕਰਦੇ ਹਾਂ ਔਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਜਦੋਂ ਪਾਠ ਕਰਦੇ ਹਾਂ ਤੇ ਇੱਕ ਹੀ ਗੱਲ ਨੂੰ ਕਿਤੇ ਉਹ ਬੁੱਝਣਾ ਕਹਿੰਦੇ ਹਨ ਕਿ ਵੀ ਤੁਸੀਂ ਆਪਣੇ ਆਪ ਨੂੰ ਬੁੱਝਣਾ ਹੈ, ਕਿਤੇ ਕਹਿੰਦੇ ਹਨ ਆਪਣੇ ਆਪ ਨੂੰ ਲੱਭਣਾ ਹੈ, ਕਿਤੇ ਕਹਿੰਦੇ ਹਨ ਆਪਣੇ ਆਪ ਨੂੰ ਪਛਾਣਨਾ ਹੈ। ਤੋ ਆਓ ਇੱਕ ਗੱਲ ਅੱਜ ਸਪਸ਼ਟ ਕਰਕੇ ਆਪਣੇ ਹਿਰਦੇ ਚ ਵਸਾਈਏ, ਇਸ ਉਪਦੇਸ਼ ਨੂੰ ਲੈ ਕੇ ਜਾਈਏ ਕਿ ਅਸੀਂ ਅਗਰ ਗ੍ਰਿਸ਼ਤੀ ਹਾਂ ਤਾਂ ਸਾਡਾ ਮੁੱਖ ਜੋ ਟਾਰਗੇਟ ਹੈ, ਮੁੱਖ ਗੋਲ ਜੋ ਸਾਡਾ ਹੈ, ਉਹ ਹੈ ਕਿ ਅਸੀਂ ਆਪਣੇ ਆਪ ਨੂੰ ਲੱਭਣਾ ਹੈ, ਆਪਣੇ ਆਪੇ ਦੀ ਖੋਜ ਕਰਨੀ ਹੈ।

ਉਸ ਪ੍ਰਾਇਓਰਿਟੀ ਇਹ ਹੈ ਕਿ ਅਸੀਂ ਆਪਣੇ ਆਪੇ ਦੀ ਖੋਜ ਕਰਨੀ ਹੈ, ਇਸ ਦਾ ਆਪਣੇ ਅੰਦਰੋਂ ਉੱਤਰ ਲੱਭੋ, ਆਪਣੇ ਅੰਦਰ ਰਿਫਲੈਕਟ ਕਰੋ, ਆਪਣੇ ਅੰਦਰ ਧਿਆਨ ਨਾਲ ਇਸ ਗੱਲ ਦਾ ਜਵਾਬ ਲੱਭੋ ਕਿ ਤੁਸੀਂ ਜ਼ਿੰਦਗੀ ਦੇ ਵਿੱਚ ਅਸੀਂ ਜ਼ਿੰਦਗੀ ਦੇ ਵਿੱਚ ਕਿ ਇਹੀ ਮੁੱਖ ਕੰਮ ਜੋ ਹੈ ਉਸ ਨੂੰ ਆਪਣੇ ਮੁੱਖ ਰੱਖਿਆ ਹੋਇਆ ਹੈ, ਆਪਣੇ ਆਪ ਨੂੰ ਪਹਿਚਾਨਣ ਦਾ, ਜਾਂ ਇਹ ਕੋਈ ਇਸ਼ੂ ਹੀ ਨਹੀਂ ਹੈ ਸਾਡੀ ਲਾਈਫ ਦਾ, ਜਾਂ ਇਹ ਕੋਈ ਸਾਡੇ ਵਾਸਤੇ ਖਾਸ ਕੋਈ ਸਮੱਸਿਆ ਨਹੀਂ ਹੈ, ਜਾਂ ਇਹ ਕੋਈ ਸਾਡੇ ਵਾਸਤੇ ਬਹੁਤ ਅਹਿਮ ਚੀਜ਼ ਨਹੀਂ ਹੈ, ਇੰਪੋਰਟੈਂਟ ਚੀਜ਼ ਨਹੀਂ ਹੈ। ਆਪਣੇ ਆਪਣੇ ਅੰਦਰੋਂ ਜਵਾਬ ਲੱਭਣ ਦੀ ਸਾਧ ਸੰਗਤ ਕੋਸ਼ਿਸ਼ ਕਰੋ। ਗੁਰੂ ਬਾਬਾ ਜੀ ਦੀ ਹਜ਼ੂਰੀ ਦੇ ਵਿੱਚ ਅਸੀਂ ਬੈਠੇ ਹਾਂ ਇਮਾਨਦਾਰੀ ਦੇ ਨਾਲ, ਕਿ ਅਸੀਂ ਆਪਣੇ ਆਪ ਦੀ ਖੋਜ ਕਰਨ ਦੇ ਵਾਸਤੇ ਵੀ ਕੋਈ ਟਾਈਮ ਨਿਕਾਲਦੇ ਹਾਂ ਜਾਂ ਨਹੀਂ ਨਿਕਾਲਦੇ, ਜਾਂ ਕੋਈ ਸਾਡਾ ਧਿਆਨ ਹੈ ਇਸ ਪਾਸੇ ਜਾਂ ਨਹੀਂ, ਸਾਡੀ ਸੋਚ ਹੈ ਇਸ ਪਾਸੇ ਜਾਂ ਨਹੀਂ ਹੈ, ਕਿ ਅਸੀਂ ਆਪਣੇ ਆਪੇ ਦੀ ਖੋਜ ਕਰਨ ਦੇ ਵਿੱਚ ਲੱਗੇ ਹੋਏ ਹਾਂ ਜਾਂ ਦਿਨੋ ਦਿਨ ਆਪਣੇ ਆਪੇ ਨੂੰ ਗੁਆਈ ਹੀ ਜਾ ਰਹੇ ਹਾਂ, ਖੋਈ ਹੀ ਜਾ ਰਹੇ ਹਾਂ। ਗੁਰੂ ਬਾਬਾ ਜੀ ਨੇ ਸਪਸ਼ਟ ਆਖ ਦਿੱਤਾ ਹੈ ਕਿ ਸੋ ਗ੍ਰਹੀ ਉਹੀ ਗ੍ਰਿਸਤੀ ਅਸਲ ਗ੍ਰਿਸਤੀ ਹੈ, ਉਹੀ ਸੰਨਿਆਸੀ ਅਸਲ ਉਦਾਸੀ ਹੈ, ਜਿਸ ਦੀ ਜ਼ਿੰਦਗੀ ਦਾ ਆਦੇਸ਼ ਇੱਕ ਹੀ ਹੈ ਕਿ ਉਸਨੇ ਆਪਣੇ ਆਪ ਨੂੰ ਲੱਭਣਾ ਹੈ ਕਿ ਮੈਂ ਕੌਣ, ਮੇਰੀ ਅਸਲੀਅਤ ਕੀ ਹੈ, ਆਪਣੇ ਮੂਲ ਨੂੰ ਪਛਾਣਨਾ ਹੈ। ਮਹਾਰਾਜ ਜੀ ਨੇ ਸਾਡੇ ਤੇ ਸਵਾਲ ਵੀ ਕੀਤਾ ਹੈ, ਕਹਿੰਦੇ ਹਨ ਸੁਣੋ ਰੇ ਤੂੰ ਕੌਣ, ਕਹਾਂ ਤੇ ਆਇਓ, ਕਹਿੰਦੇ ਵੀ ਤੂੰ ਕੌਣ ਹੈ, ਕਿੱਥੋਂ ਆਇਆ ਹੈ, ਤੈਨੂੰ ਇਸ ਚੀਜ਼ ਦੀ ਖਬਰ ਹੈ? ਬਸ ਜਿਸ ਦਿਨ ਤੂੰ ਇਹ ਲੱਭ ਲਏਗਾ ਕਿ ਤੂੰ ਕੌਣ ਹੈ, ਜਿਸ ਦਿਨ ਤੂੰ ਇਹ ਪਹਿਚਾਣ ਜਾਏਗਾ ਕਿ ਤੂੰ ਕੌਣ ਹੈ, ਉਸ ਦਿਨ ਕਹਿੰਦੇ ਹਨ ਆਪਣਾ ਆਪ ਪਛਾਣਿਆ ਨਾਮ ਨਿਧਾਨ ਪਾਇਆ। ਆਪਣੇ ਆਪੇ ਨੂੰ ਪਛਾਣਨਾ ਹੀ ਨਾਮ ਦੀ ਪ੍ਰਾਪਤੀ ਹੈ। ਕੋਈ ਪੁੱਛੇ ਨਾਮ ਦੀ ਪ੍ਰਾਪਤੀ ਕੀ ਚੀਜ਼ ਹੈ, ਨਾਮ ਕੀ ਹੈ? ਆਪਣੇ ਆਪੇ ਨੂੰ ਪਹਿਚਾਨਣਾ ਹੀ ਨਾਮ ਦੀ ਪ੍ਰਾਪਤੀ ਹੈ। ਔਰ ਆਪਣੇ ਆਪੇ ਨੂੰ ਪਹਿਚਾਨਣ ਤੋਂ ਬਾਅਦ ਕਿ ਮੈਂ ਆ ਹਾਂ, ਫਿਰ ਮੈਂ ਆਪਣੇ ਆਪ ਨੂੰ ਅਸਲ ਤੌਰ ਤੇ ਪਿਆਰ ਕਰਾਂਗਾ ਕਿ ਮੈਂ ਆ ਹਾਂ। ਜਦੋਂ ਕਿਸੇ ਨੂੰ ਇਹ ਪਤਾ ਚੱਲ ਜਾਏਗਾ ਨਾ ਕਿ ਮੈਂ ਕੌਣ ਹਾਂ, ਉਸ ਦਿਨ ਉਸਨੂੰ ਆਪਣੀ ਅਸਲੀ ਹਸਤੀ ਦਾ ਪਤਾ ਲੱਗੇਗਾ ਕਿ ਉਹ ਕਿਤਨੀ ਮਹਾਨ ਹੈ, ਉਹ ਪਿਆਰ ਕਰਨ ਦੇ ਯੋਗ ਹੈ। ਔਰ ਫਿਰ ਉਸਨੂੰ ਇਹ ਵੀ ਨਜ਼ਰ ਆਏਗਾ ਕਿ ਇਹ ਜੋ ਦੂਸਰੇ ਹਨ ਇਹ ਕੌਣ ਹਨ, ਮੇਰੇ ਤੇ ਇਹਨਾਂ ਅੰਤਰ ਕੀ ਹੈ। ਉੱਥੇ ਜਾ ਕੇ ਡੁਐਲਿਟੀ, ਦੁਵੈਸ਼, ਮੇਰ ਤੇ ਸਭ ਖਤਮ ਹੋਏਗੀ, ਜਦੋਂ ਆਪਣੇ ਆਪੇ ਦੀ ਪਹਿਚਾਣ ਹੋ ਜਾਏਗੀ। ਸੋ ਗ੍ਰਹੀ ਸੋ ਦਾਸ ਉਦਾਸੀ ਜਿਨ ਗੁਰਮੁਖ ਆਪ ਪਛਾਣਿਆ। ਸੋ ਗ੍ਰਿਸਤੀਆਂ ਨੂੰ ਇਸ ਭੁਲੇਖੇ ਚ, ਇਸ ਟਪਲੇ ਚ, ਇਸ ਗਲਤ ਫਹਿਮੀ ਚ ਨਹੀਂ ਰਹਿਣਾ ਚਾਹੀਦਾ ਕਿ ਅਸੀਂ ਇਹਨਾਂ ਦੁਨਿਆਵੀ ਰੁਝੇਵਿਆਂ ਦੇ ਵਿੱਚ ਇਤਨੇ ਰੁੱਝ ਜਾਈਏ ਅਤੇ ਇਤਨੇ ਸੁਸਤ ਹੋ ਜਾਈਏ, ਇਤਨੇ ਆਰਾਮਦੇਹ ਹੋ ਜਾਈਏ, ਇਤਨੇ ਲੇਜ਼ੀ ਹੋ ਜਾਈਏ ਕਿ ਇੱਕ ਸੰਨਿਆਸੀ ਸਾਧੂ ਵਰਗਾ ਜੀਵਨ ਗ੍ਰਿਸਤੀ ਦਾ ਵੀ ਹੋਣਾ ਚਾਹੀਦਾ ਹੈ ਤੇ ਉਹ ਨਾ ਹੋ। ਆਪ ਨੂੰ ਨਹੀਂ ਬੁੱਝਿਆ ਕੋਈ ਵੀ ਬਖਸ਼ਿਆ ਨਹੀਂ ਜਾਏਗਾ, ਚਾਹੇ ਉਹ ਗ੍ਰਿਸਤੀ ਹੈ, ਚਾਹੇ ਕੋਈ ਕਾਜ਼ੀ ਹੈ, ਚਾਹੇ ਕੋਈ ਮੁੱਲਾ ਹੈ, ਚਾਹੇ ਕੋਈ ਜੰਗਮ ਹੈ, ਜੋਗੀ ਹੈ, ਭਗਵੇਂ ਭੇਖ ਵਾਲਾ ਹੈ, ਕੋਈ ਵੀ ਚਾਹੇ ਹੈ, ਜਿਤਨੀ ਦੇਰ ਤੱਕ ਆਪਣੇ ਆਪ ਦੀ ਪਹਿਚਾਣ ਨਹੀਂ ਕਰ ਲੈਂਦਾ ਅਕਾਲ ਪੁਰਖ ਦੀ ਦਰਗਾਹ ਦੇ ਵਿੱਚ, ਕਹਿੰਦੇ ਉਹ ਬਖਸ਼ਿਆ ਨਹੀਂ ਜਾਏਗਾ। ਕਹਿੰਦੇ ਹਨ ਕਾਜ਼ੀ ਮੁੱਲਾ ਹੋਵੇ ਸ਼ੇਖ, ਕੋਈ ਕਾਜ਼ੀ ਹੋਵੇ, ਚਾਹੇ ਕੋਈ ਮੁੱਲਾ ਹੋਵੇ, ਸਾਡੇ ਵੱਲ ਲਗਾ ਲਓ ਕੋਈ ਭਾਈ ਹੋਵੇ, ਗ੍ਰੰਥੀ ਹੋਵੇ, ਕੀਰਤਨੀਆਂ ਹੋਵੇ, ਕੋਈ ਸ਼ੇਖ ਹੋਵੇ, ਜੋਗੀ ਜੰਗਮ ਭਗਵੇਂ ਭੇਖ, ਕੋਈ ਜੋਗੀ ਹੋਵੇ, ਕੋਈ ਜੈਨ ਮਤ ਦਾ ਹੋਵੇ, ਕੋਈ ਭਗਵੇਂ ਭੇਖ ਵਾਲਾ ਹੋਵੇ। ਕਹਿੰਦੇ ਹਨ ਕੋ ਗਿਰਹੀ ਕਰਮਾਂ ਕੀ ਸੰਦ,
چاہے کوئی گرستی ہوئے گری ہی ہوئے جڑا سارے کرم کرم تے نبھاندہ ہوئے کدے پاٹ کرا لیا کدے لنگر کرا لیا کدے تیرتھاں تے جائے درشن دیدارے کر آئے اتے باقی دنیاوی ذمہ واریاں بھی ساریاں نبھاندہ ہوئے لوکاچاری بھی پوری کرتا ہوئے کو گرہی کرما کی سند سارے کرما نو پوری طرح ملاندہ ہوئے کرتا ہوئے پر کہندے ہن

ਇਸ ਲਾਈਨ ਚ ਇਹ ਕਿਹਾ ਹੈ, ਬਿਨਾਂ ਆਪਣੇ ਆਪ ਨੂੰ ਬੁੱਝਣ ਤੋਂ ਸਾਰੇ ਹੀ ਪ੍ਰਮਾਤਮਾ ਦੀ ਦਰਗਾਹ ਦੇ ਵਿਚ ਕਹਿੰਦੇ ਕਤਾਰ ਦੇ ਵਿਚ ਬੰਨ ਕੇ ਖੜੇ ਕੀਤੇ ਜਾਣਗੇ ਗੁਨਾਹਗਾਰਾਂ ਦੀ ਤਰ੍ਹਾਂ। ਕਿਸੇ ਨੂੰ ਵੀ ਕੋਈ ਮੁਆਫੀ ਨਹੀਂ ਹੈ, ਕਿਸੇ ਨੂੰ ਵੀ ਕੋਈ ਮੁਆਫੀ ਨਹੀਂ। ਸੋ ਕ੍ਰਿਸ਼ਤੀਆਂ ਵਾਸਤੇ ਇਹ ਪਰਮ ਭੁਲੇਖਾ ਦੂਰ ਕਰਨ ਵਾਸਤੇ ਦਾਸ ਨੇ ਅੱਜ ਦਾ ਇਹ ਕੀਰਤਨ ਚੁਣਿਆ ਹੈ, ਕਿਉਂਕਿ ਕ੍ਰਿਸ਼ਤੀਆਂ ਦੀ ਜੋ ਦਸ਼ਾ ਅੱਜ ਸਾਰੇ ਸੰਸਾਰ ਚ, ਖਾਸ ਕਰਕੇ ਅਸੀਂ ਤਾਂ ਆਪਣੀ ਹੀ ਗੱਲ ਕਰਨੀ ਹੈ ਨਾ, ਜੋ ਨਜ਼ਰ ਆਉਂਦੀ ਹੈ ਉਹ ਇਹ ਨਹੀਂ ਨਜ਼ਰ ਆਉਂਦੀ ਕਿ ਕ੍ਰਿਸ਼ਤੀਆਂ ਦਾ ਜੀਵਨ ਫੋਕਸਡ ਇਸ ਗੱਲ ਦੇ ਉੱਤੇ ਹੈ ਕਿ ਉਨ੍ਹਾਂ ਨੇ ਸਪਿਰਚੁਅਲੀ ਇਵਾਲਵ ਹੋਣਾ ਹੈ, ਇਨਲਾਈਟਨਡ ਹੋਣਾ ਹੈ, ਬ੍ਰਹਮ ਗਿਆਨ ਦੀ ਪ੍ਰਾਪਤੀ ਕਰਨੀ ਹੈ, ਆਪਣੇ ਆਪੇ ਨੂੰ ਬੁੱਝਣਾ ਹੈ। ਇਹ ਸਾਡਾ ਮੇਨ ਫੋਕਸ ਨਹੀਂ ਹੈ ਲਾਈਫ ਦਾ, ਤੇ ਨਾ ਹੀ ਅਸੀਂ ਅਗਾਂਹ ਬੱਚਿਆਂ ਨੂੰ ਪਾਸ ਆਨ ਕਰਦੇ ਹਾਂ। ਜੇ ਇਹ ਸਾਡਾ ਆਪਣਾ ਜੀਵਨ ਦਾ ਮੁੱਖ ਕਰਮ ਨਹੀਂ ਹੈ ਤਾਂ ਫਿਰ ਬੱਚਿਆਂ ਦਾ ਕਿਵੇਂ ਬਣੇਗਾ, ਉਹਨਾਂ ਦਾ ਵੀ ਨਹੀਂ ਬਣ ਸਕਦਾ। ਫਿਰ ਬਾਅਦ ਦੇ ਵਿੱਚ ਸਾਨੂੰ ਪਛਤਾਵਾ ਹੁੰਦਾ ਹੈ ਕਿ ਬੱਚੇ ਦੂਰ ਚਲ ਗਏ ਹਨ, ਬੱਚੇ ਦੂਰ ਜਾ ਰਹੇ ਹਨ, ਅਸੀਂ ਖੁਦ ਹੀ ਦੂਰ ਚਲੇ ਗਏ ਹਾਂ। ਸਾਨੂੰ ਖੁਦ ਹੀ ਨਹੀਂ ਪਤਾ ਕਿ ਗ੍ਰਿਸ਼ਤੀ ਹੋ ਕੇ ਗ੍ਰਿਸ਼ਤੀ ਦਾ ਜਿਹੜਾ ਮੁੱਖ ਨਿਸ਼ਾਨਾ ਜੀਵਨ ਦਾ ਉਹ ਕੀ ਹੈ। ਮਹਾਰਾਜ ਜੀ ਨੇ ਆਪਣੀ ਬਾਣੀ ਦੇ ਵਿੱਚ ਇਹ ਦੇਖ ਕੇ ਸਮਝ ਕੇ ਕਿ ਗ੍ਰਿਸ਼ਤੀ ਕਿੱਥੇ ਭੁੱਲ ਜਾਂਦੇ ਹਨ, ਗ੍ਰਿਸ਼ਤੀ ਕਿੱਥੇ ਭਟਕ ਜਾਂਦਾ ਹੈ, ਗ੍ਰਿਸ਼ਤੀ ਕਿੱਥੇ ਖੋ ਜਾਂਦਾ ਹੈ, ਉਸ ਦਾ ਬਾਣੀ ਚ ਜ਼ਿਕਰ ਕੀਤਾ ਹੈ। ਸਾਨੂੰ ਸੁਣਨਾ ਚਾਹੀਦਾ ਹੈ ਔਰ ਸੁਣਨਾ ਸਾਡੇ ਲਈ ਬਹੁਤ ਲਾਜ਼ਮੀ ਹੈ ਤਾਂ ਕਿ ਅਸੀਂ ਸੁਣਨ ਤੋਂ ਬਾਅਦ ਦੇਖ ਸਕੀਏ ਕਿਤੇ ਇਹੀ ਹਾਲਤ ਤੇ ਨਹੀਂ ਸਾਡੀ, ਫਿਰ ਸਾਨੂੰ ਪਤਾ ਚੱਲ ਜਾਏਗਾ ਕਿ ਅਸੀਂ ਗੁਰੂ ਨਾਨਕ ਦੇ ਹੀ ਕ੍ਰਿਸ਼ਤੀ ਹਾਂ ਜਾਂ ਅਸੀਂ ਕੁਝ ਹੋਰ ਹੀ ਹਾਂ। ਗੁਰੂ ਮਹਾਰਾਜ ਨੇ ਕੈਟੇਗਰਾਈਜ਼ ਕੀਤਾ ਹੈ ਬਾਣੀ ਦੇ ਵਿੱਚ ਕਿ ਗ੍ਰਿਸ਼ਤੀ ਜੋ ਹੈ ਨੰਬਰ ਇੱਕ ਉਹ ਇੰਦਰੀਆਂ ਦੇ ਰਸਾਂ ਦੇ ਵਿੱਚ ਖੋ ਜਾਂਦਾ ਹੈ। ਸਾਰੀ ਜ਼ਿੰਦਗੀ ਉਹ ਆਪਣੀਆਂ ਇਹਨਾਂ ਸੈਂਸੁਅਲ ਪਲੈਜਰਸ ਦੇ ਹੀ ਐਂਟਰਟੇਨ ਕਰਨ ਦੇ ਵਿੱਚ ਗੁਆ ਦਿੰਦਾ ਹੈ। ਸਰੀਰਕ ਸੁੱਖਾਂ ਨੂੰ ਹੀ ਭਾਲਦਾ ਰਹਿੰਦਾ ਹੈ, ਸਰੀਰਕ ਸੁੱਖਾਂ ਨੂੰ ਹੀ ਵਧਾਉਂਦਾ ਰਹਿੰਦਾ ਹੈ ਅਤੇ ਸਰੀਰਕ ਸੁੱਖਾਂ ਤੇ ਹੀ ਉਸਦੀ ਜ਼ਿੰਦਗੀ ਸੀਮਤ ਰਹਿ ਜਾਂਦੀ ਹੈ। ਇੱਕ ਕੁਤਾਹੀ ਗ੍ਰਿਸ਼ਤੀ ਇਹ ਕਰਦਾ ਹੈ, ਦੂਸਰੀ ਕੁਤਾਹੀ ਗ੍ਰਿਸ਼ਤੀ ਇਹ ਕਰਦਾ ਹੈ ਕਿ ਉਸ ਦੇ ਜੀਵਨ ਚ ਸਿਰਫ ਧੰਦਾ ਹੀ ਧੰਦਾ, ਧੰਦਾ ਹੀ ਧੰਦਾ, ਧੰਦਾ ਹੀ ਧੰਦਾ ਰਹਿ ਜਾਂਦਾ ਹੈ, ਹੋਰ ਉਸ ਦੇ ਜੀਵਨ ਦੇ ਵਿੱਚ ਕੋਈ ਪ੍ਰਾਇਓਰਿਟੀ ਨਹੀਂ, ਕੋਈ ਪ੍ਰਾਇਓਰਿਟੀ ਨਹੀਂ। ਧੰਦੇ ਤੋਂ ਇਲਾਵਾ ਉਹਦਾ ਕੋਈ ਜ਼ਿੰਦਗੀ ਦਾ ਹੋਰ ਖਾਸ ਨਿਸ਼ਾਨਾ ਨਹੀਂ ਹੈ, ਆਪਣੇ ਲਈ ਵੀ ਔਰ ਆਪਣੇ ਬੱਚਿਆਂ ਲਈ ਵੀ। ਗ੍ਰਿਸ਼ਤੀ ਦੋ ਚੀਜ਼ਾਂ ਦੇ ਵਿੱਚ ਖੋ ਜਾਂਦਾ ਹੈ, ਨੰਬਰ ਇੱਕ ਸਰੀਰਕ ਰਸਾਂ ਦੇ ਵਿੱਚ, ਇੰਦਰੀਆਂ ਦੇ ਰਸਾਂ ਦੇ ਵਿੱਚ, ਦੂਸਰਾ ਗ੍ਰਿਸ਼ਤੀ ਖੋ ਜਾਂਦਾ ਹੈ ਆਪਣੇ ਧੰਦੇ ਦੀ ਦੁਨੀਆਂ ਦੇ ਵਿੱਚ। ਆਓ ਮਹਾਰਾਜ ਜੀ ਦੀ ਬਾਣੀ ਦੇ ਵਿੱਚੋਂ ਜੋ ਹੁਣ ਮੈਂ ਕਹਿ ਰਿਹਾ ਹਾਂ ਉਸ ਦੇ ਉੱਤੇ ਮੋਹਰ ਲਗਾਈਏ ਕਿ ਗੁਰੂ ਬਾਬਾ ਜੀ ਦਾ ਇਹ ਨਿਰਣਾ ਹੈ, ਕਹਿੰਦੇ ਹਨ

ਆਸਾ ਦੀਵਾਰ ਵਿੱਚ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਉਚਾਰਿਆ ਹੋਇਆ ਇਹ ਸਲੋਕ। ਇਸ ਸਲੋਕ ਦੇ ਵਿੱਚ ਕਰਮ ਕਾਂਡਾਂ ਤੋਂ ਦੂਰ ਰਹਿਣ ਵਾਸਤੇ ਸਤਿਗੁਰਾਂ ਨੇ ਉਪਦੇਸ਼ ਕੀਤਾ, ਕਿਉਂਕਿ ਇਨਸਾਨ ਪਰਮਾ ਵਹਿਮਾਂ ਵਿੱਚ ਪੈ ਕੇ ਦੁਖੀ ਹੋ ਰਿਹਾ ਤੇ ਸਤਿਗੁਰੂ ਜੀ ਕਹਿੰਦੇ ਨੇ ਸਿੱਧਾ ਔਰ ਸਾਦਾ ਜੀਵਨ ਜਿਉਣਾ ਚਾਹੀਦਾ। ਕਈ ਵਾਰੀ ਦੇਖਿਆ ਕਿ ਲੋਕ

ਚੋਰੀ ਕੀਤਾ ਹੋਇਆ ਸਮਾਨ ਉਹ ਕਿਧਰੇ ਵੇਚਦਾ ਤੇ ਜਿਹਦੇ ਕੋਲੋਂ ਉਹ ਸਮਾਨ ਮਿਲੇਗਾ ਉਹ ਵੀ ਚੋਰੀ ਅਖਵਾਉਂਦਾ। ਚੋਰੀ ਇੱਕ ਕਰਦਾ, ਜਿਹਨੇ ਚੋਰੀ ਕੀਤੀ ਉਹ ਤੇ ਚੋਰ ਬਣਦਾ ਤੇ ਜਿਹਦੇ ਕੋਲ ਅੱਗੇ ਉਹਨੇ ਸਮਾਨ ਰੱਖਿਆ ਜਾਂ ਵੇਚਿਆ ਉਹ ਵੀ ਚੋਰੀ ਅਖਵਾਉਂਦਾ। ਤੇ ਸਤਿਗੁਰੂ ਜੀ ਕਹਿੰਦੇ ਨੇ ਅਗਰ ਕੋਈ ਚੋਰੀ ਦਾ ਧਨ ਇਕੱਠਾ ਕਰੇ ਫਿਰ ਦਾਨ ਕਰੇ ਤੇ ਜਿਸ ਨੂੰ ਉਹ ਦਾਨ ਕਰਦਾ ਜਿਹਦੇ ਵਾਸਤੇ ਦਾਨ ਕਰਦਾ ਉਹਦੇ ਕੋਲ ਤੇ ਚੋਰੀ

ਇਹ ਦੀ ਕਮਾਈ ਨੇਕ ਨਹੀਂ। ਅਗਰ ਉਹ ਅਰਦਾਸ ਕਰਦਾ ਹੈ ਤੇ ਸਾਹਿਬ ਜੀ ਕਹਿੰਦੇ ਨੇ ਉਹ ਫਿਰ ਦਲਾਲ ਹੈ ਤੇ ਉਹਦੇ ਵੀ ਹੱਥ ਵੱਢੇ ਜਾਣਗੇ ਕਿਉਂਕਿ ਉਸਨੇ ਇਨਸਾਫ ਨਹੀਂ ਕੀਤਾ। ਰੱਬ ਦੀ ਦਰਗਾਹ ਵਿੱਚ ਸੱਚ

ਚੰਗੀ ਕਮਾਈ ਕਰਾਂਗੇ ਚੰਗਾ ਫਲ ਮਿਲੇਗਾ, ਭੈੜੀ ਕਮਾਈ ਕਰਾਂਗੇ ਭੈੜਾ ਫਲ ਮਿਲੇਗਾ। ਧੰਨ ਗੁਰੂ ਨਾਨਕ ਸਾਹਿਬ ਦੇ ਨਾਲ ਕੁਝ ਪੰਡਿਤਾਂ ਨੇ ਬਹਿਸ ਕੀਤੀ। ਕਹਿਣ ਲੱਗੇ, ਮਹਾਰਾਜ ਅਸੀਂ ਮੱਥੇ ਤੇ ਟਿੱਕਾ ਲਾਨੇ ਆ, ਗੰਗਾ ਕਿਨਾਰੇ ਬੈਠਦੇ ਆ, ਗੰਗਾ ਵਿਚ ਇਸ਼ਨਾਨ ਕਰਦੇ ਆ, ਰੋਟੀ ਪਕਾਉਣ ਤੋਂ ਪਹਿਲਾਂ ਲੱਕੜਾਂ ਧੋ ਕੇ ਬਾਲਦੇ ਗੰਗਾ ਦੇ ਪਾਣੀ ਦੇ ਨਾਲ, ਜ਼ਮੀਨ

ਇਹਦੇ ਨਾਲ ਵੀ ਇਨਸਾਨ ਸੁੱਚਾ ਨਹੀਂ ਹੁੰਦਾ। ਮੱਥੇ ਤੇ ਟਿੱਕਾ ਲਾ ਲੈਣ ਦੇ ਨਾਲ ਵੀ ਇਨਸਾਨ ਸੁੱਚਾ ਨਹੀਂ ਹੁੰਦਾ। ਕੀ ਹੋਇਆ, ਨਹਾ ਲਿਆ, ਮੱਥੇ ਟਿੱਕਾ ਲਾ ਲਿਆ, ਇੰਨਾ ਹੋਣ ਦੇ ਨਾਲ ਇਨਸਾਨ ਸੁੱਚਾ ਨਹੀਂ ਹੋ ਜਾਂਦਾ। ਇਨਸਾਨ ਉਦੋਂ ਸੁੱਚਾ ਹੁੰਦਾ ਜਦੋਂ ਉਹਦੇ ਮਨ ਵਿੱਚ ਸੱਚ ਹੋਵੇ। ਮਨ ਵਿੱਚ ਸੱਚ ਨਹੀਂ ਤੇ ਨਹਾਉਣ ਦੇ ਨਾਲ ਇਨਸਾਨ

ਤੁਹਾਡੀ ਨਿਗਾਹ ਵਿੱਚ ਸੁੱਚਾ ਕੌਣ ਹੈ? ਤਾਂ ਗੁਰੂ ਸਾਹਿਬ ਜੀ ਕਹਿਣ ਲੱਗੇ, ਸੋਚੇ ਸਹੀ ਨਾਨਕਾ ਜਿਨ ਮਨ ਵਸਿਆ ਸੋਏ। ਉਹ ਸੁੱਚੇ ਨੇ

ਇੱਥੋਂ ਤੱਕ ਕਈ ਵਾਰੀ ਦੇਖਦੇ ਹਾਂ ਕਿ ਕਈਆਂ ਧਾਰਮਿਕ ਸਥਾਨਾਂ ਵਿੱਚ ਹਰੀ ਜਨ ਨਹੀਂ ਜਾ ਸਕਦੇ। ਇਹ ਕਿਹਾ ਜਾਂਦਾ ਹੈ

ਧਾਰਮਿਕ ਅਸਥਾਨ ਅਪਵਿੱਤਰ ਹੋ ਸਕਦਾ ਹੈ ਤੇ ਫਿਰ ਉਹ ਧਾਰਮਿਕ ਅਸਥਾਨ ਕਿਸੇ ਨੂੰ ਪਵਿੱਤਰ ਕਿਵੇਂ ਕਰੇਗਾ। ਸਗਾਂ ਇਹ ਕਹਿਣਾ ਚਾਹੀਦਾ ਕਿ ਇੱਥੇ ਜਿਹੜਾ ਆਵੇਗਾ ਉਹ ਵੀ ਪਵਿੱਤਰ ਹੋ ਜਾਏਗਾ, ਨੀਚ ਤੋਂ ਊਚ ਹੋ ਜਾਏਗਾ। ਪਰ ਜੇ ਆਉਣ ਦੇ ਨਾਲ ਧਾਰਮਿਕ ਅਸਥਾਨ ਹੀ ਅਪਵਿੱਤਰ ਹੋ ਜਾਣਦੇ ਨੇ ਤੇ ਫਿਰ ਉੱਥੋਂ ਕਿਸੇ ਨੂੰ ਮਿਲੇਗਾ ਕੀ? ਇਹ ਪਰਮ ਇਹ ਵਹਿਮ ਸਤਿਗੁਰਾਂ ਨੇ ਕੱਢਣ ਵਾਸਤੇ ਸਿੱਖ ਧਰਮ ਦੀ ਨੀਂਹ ਰੱਖੀ ਸੀ। ਠੀਕ ਹੈ, ਜੇ ਕਿਧਰੇ ਜਾਣ ਦੀ ਇਜਾਜ਼ਤ ਨਹੀਂ ਤੇ ਤੁਸੀਂ ਮੇਰੇ ਕੋਲ ਆਓ

ਕਿਸੇ ਦੇ ਘਰ ਬੱਚਾ ਹੋਣ ਵਾਲਾ ਸੀ। ਉਸਨੇ ਬੜੀ ਸ਼ਰਧਾ ਦੇ ਨਾਲ ਕੁਝ ਬ੍ਰਾਹਮਣਾਂ ਨੂੰ ਭੋਜਨ ਵਾਸਤੇ ਪ੍ਰਸ਼ਾਦੇ ਵਾਸਤੇ ਆਪਣੇ ਘਰ ਬੁਲਾਇਆ। ਬ੍ਰਾਹਮਣ ਭੋਜਨ ਖਾਣ ਵਾਸਤੇ ਬੈਠ ਗਏ। ਸਾਹਮਣੇ ਥਾਲੀਆਂ ਵਿੱਚ ਭੋਜਨ ਪਰੋਸਿਆ। ਇਹ ਬ੍ਰਾਹਮਣ ਭੋਜਨ ਛਕਣ ਲੱਗੇ, ਪ੍ਰਸ਼ਾਦਾ ਛਕਣ ਲੱਗੇ ਤਾਂ ਜਿਹੜਾ ਪ੍ਰਸ਼ਾਦਾ ਛਕਾਉਣ ਲੱਗਾ ਸੀ ਉਸ ਨੂੰ ਕੋਈ ਖ਼ਬਰ ਮਿਲੀ। ਉਹ ਖੁਸ਼ੀ ਨਾਲ ਝੂਮ ਉੱਠਿਆ ਔਰ ਖੁਸ਼ੀ ਨਾਲ ਝੂਮਦਾ ਹੋਇਆ ਬ੍ਰਾਹਮਣਾਂ ਨੂੰ ਕਹਿਣ ਲੱਗਾ, ਤੁਹਾਡੇ ਕਦਮ ਕਿੰਨੇ ਮੁਬਾਰਕ ਨੇ। ਤੁਸੀਂ ਮੇਰੇ ਘਰ ਆਏ ਪ੍ਰਸ਼ਾਦਾ ਛਕਣ, ਮੇਰੇ ਧੰਨ ਭਾਗ, ਤੁਹਾਡੇ ਕਦਮ

ਉਹ ਸ਼ਰਧਾਲੂ ਕਹਿਣ ਲੱਗਾ ਹੁਣੇ ਪੈਦਾ ਹੋਏ। ਕਹਿਣ ਲੱਗੇ ਫਿਰ ਤੇਰੇ ਘਰ ਦਾ ਭੋਜਨ ਇੱਕ ਪਾਸੇ ਰਿਹਾ, ਅਸਾਂ ਤੇ ਪਾਣੀ ਵੀ ਨਹੀਂ ਪੀਣਾ। ਉਹ ਬੜਾ ਹੈਰਾਨ ਹੋਇਆ, ਕਹਿਣ ਲੱਗਾ ਭੋਜਨ ਕਿਉਂ ਨਹੀਂ ਛਕਣਾ? ਕਹਿਣ ਲੱਗੇ ਤੇਰੇ ਘਰ ਬੱਚਾ ਜੰਮੇ ਤੇ ਜਿਸ ਘਰ ਕੋਈ ਬੱਚਾ ਜਨਮ ਲਵੇ ਉਹ ਘਰ ਸੂਤਕ ਵਾਲਾ ਹੁੰਦਾ, ਤੇਰਾ ਘਰ ਸੂਤਕ ਵਾਲਾ ਹੈ, ਤੇਰਾ ਘਰ

ਪ੍ਰਸ਼ਾਦਾ ਨਹੀਂ ਛੱਕਿਆ। ਥਾਲੀਆਂ ਵਿੱਚ ਪਿਆ ਹੋਇਆ ਭੋਜਨ ਛੱਡ ਕੇ ਸਾਰੇ ਬ੍ਰਾਹਮਣ ਆ ਗਏ। ਪਰ ਉਹ ਘਰ ਵਾਲਾ ਪ੍ਰੇਮੀ ਬੜਾ ਦੁਖੀ ਹੋਇਆ। ਕਹਿਣ ਲੱਗਾ, ਮੇਰੇ ਘਰ ਬੱਚੇ ਨੇ ਜਨਮ ਲਿਆ, ਬ੍ਰਾਹਮਣਾਂ ਨੇ ਪ੍ਰਸ਼ਾਦਾ ਨਹੀਂ ਛੱਕਿਆ, ਕਹਿੰਦੇ ਨੇ ਤੇਰਾ ਘਰ ਸੂਤਕ ਵਾਲਾ। ਇਹ ਦੁਖੀ ਬੈਠਾ ਸੀ। ਕਿਸੇ ਨੇ ਕਿਹਾ, ਦੁਖੀ ਨਾ ਹੋ, ਇੱਥੇ ਧੰਨ ਗੁਰੂ ਨਾਨਕ ਸਾਹਿਬ ਆਏ ਨੇ, ਉਹ ਸੂਤਕ ਪਾਤਕ ਨਹੀਂ ਮੰਨਦੇ। ਇੱਥੇ ਇੱਕ ਗੱਲ ਯਾਦ ਰੱਖਣਾ, ਜਿੱਥੇ ਕੋਈ ਜਨਮ ਲਵੇ ਉੱਥੇ ਕਿਹਾ ਜਾਂਦਾ ਹੈ ਸੂਤਕ, ਜਿੱਥੇ ਕੋਈ ਮਰੇ ਉੱਥੇ ਕਿਹਾ ਜਾਂਦਾ ਹੈ ਪਾਤਕ। ਇਸ ਪ੍ਰੇਮੀ ਨੇ ਕਿਹਾ, ਤੂੰ ਦੁਖੀ ਨਾ ਹੋ, ਗੁਰੂ ਨਾਨਕ ਸਾਹਿਬ ਦੇ ਕੋਲ ਜਾ, ਉਹ ਸੋਤਕ ਪਾਤਕ ਨਹੀਂ ਮੰਨਦੇ, ਇਹਨਾਂ ਪਰਮਾ ਵਹਿਮਾਂ ਵਿੱਚ ਨਹੀਂ ਪੈਂਦੇ। ਇਹ ਪ੍ਰੇਮੀ ਧੰਨ ਗੁਰੂ ਨਾਨਕ ਸਾਹਿਬ ਦੇ ਕੋਲ ਆਇਆ ਤੇ ਬੇਨਤੀ ਕੀਤੀ, ਮਹਾਰਾਜ ਮੇਰੇ ਘਰ ਬੱਚੇ ਨੇ ਜਨਮ ਲਿਆ ਪਰ ਬ੍ਰਾਹਮਣਾਂ ਨੇ ਭੋਜਨ ਨਹੀਂ ਛਕਿਆ, ਕਹਿੰਦੇ ਨੇ ਤੇਰਾ ਘਰ ਝੂਠਾ ਸੂਤਕ ਵਾਲਾ। ਧੰਨ ਗੁਰੂ ਨਾਨਕ ਸਾਹਿਬ ਨੇ ਆਪਣੇ ਸਿੱਖਾਂ ਨੂੰ ਪਿਆਰਿਆਂ ਨੂੰ ਭੇਜਿਆ, ਜਾਓ ਤੁਸੀਂ ਪ੍ਰਸ਼ਾਦਾ ਛੱਕ ਕੇ ਆਓ। ਸਿੱਖਾਂ ਨੇ ਪ੍ਰਸ਼ਾਦਾ ਛੱਕਿਆ, ਉਹਨਾਂ ਬ੍ਰਾਹਮਣਾਂ ਨੂੰ ਪਤਾ ਲੱਗਾ ਤਾਂ ਉਹਨਾਂ ਨੂੰ ਇਸ ਗੱਲ ਦਾ ਮਨ ਵਿੱਚ ਬੜਾ ਰੋਸ ਜਾ ਗਿਆ। ਇਹ ਸਾਰੇ ਬ੍ਰਾਹਮਣ ਇਕੱਠੇ ਹੋ ਕੇ ਧੰਨ ਗੁਰੂ ਨਾਨਕ ਸਾਹਿਬ ਦੇ ਕੋਲ ਆਏ ਔਰ ਗੁੱਸੇ ਨਾਲ ਕਹਿਣ ਲੱਗੇ, ਮਹਾਰਾਜ ਤੁਸੀਂ ਧਰਮ ਤੇ ਨਹੀਂ ਚੱਲਦੇ, ਤੁਸਾਂ ਧਰਮ ਦੇ ਉਲਟ ਕੰਮ ਕੀਤਾ।

ਜਿਹੜੀ ਵਿਚਾਰ ਕਰਨੀ ਹੈ ਬੈਠ ਕੇ ਕਰੋ, ਕਿਉਂਕਿ ਵਿਚਾਰ ਬਹਿ ਕੇ ਹੁੰਦੀ ਹੈ, ਸ਼ਾਂਤ ਮਨ ਨਾਲ ਹੁੰਦੀ ਹੈ, ਤਲਖੀ ਨਾਲ ਨਹੀਂ। ਬੈਠੋ, ਆਪਣੀ ਗੱਲ ਸੁਣਾਓ।

ਜਿਸ ਘਰ ਬੱਚਾ ਜਨਮ ਲਵੇ ਉਹ ਘਰ ਸੂਤਕ ਵਾਲਾ ਹੁੰਦਾ। ਸਾਹਿਬ ਜੀ ਕਹਿਣ ਲੱਗੇ ਅੱਛਾ। ਕਹਿਣ ਲੱਗੇ ਮਹਾਰਾਜ ਤੁਹਾਡੇ ਸਿੱਖਾਂ ਨੇ ਸੂਤਕ ਵਾਲੇ ਘਰੋਂ ਪ੍ਰਸ਼ਾਦ

ਤੁਸੀਂ ਕਹਿੰਦੇ ਹੋ ਜਿੱਥੇ ਬੱਚਾ ਜਨਮ ਲਵੇ ਉਹ ਸੂਤਕ ਵਾਲਾ ਘਰ ਹੈ, ਤੇ ਸੂਤਕ ਦਾ ਮਤਲਬ ਕੀ ਹੈ? ਕਹਿਣ ਲੱਗੇ ਮਹਾਰਾਜ, ਸੂਤਕ ਦਾ ਮਤਲਬ ਹੈ ਝੂਠ। ਸਾਹਿਬ ਜੀ ਕਹਿਣ ਲੱਗੇ ਠੀਕ ਹੈ, ਮੈਂ ਮੰਨ ਲਿਆ ਸੂਤਕ ਦਾ ਮਤਲਬ ਝੂਠ ਹੈ। ਕਹਿਣ ਲੱਗੇ ਹਾਂ,

ਸਮਾਪਤੀ ਕਰਦਿਆਂ ਹੋਇਆਂ ਅਰਜ਼ ਕਰਦਾ ਹਾਂ, ਪਰਮਾਤਮਾ ਨੂੰ ਮਿਲਣ ਵਾਸਤੇ ਵੀ ਪਹਿਲੀ ਗੱਲ ਹੈ ਸੁਣਨਾ ਜੀ, ਮੁਰਸ਼ਿਦ ਕਾਮਲ ਰੱਬ ਜੀ ਨੂੰ ਪ੍ਰਾਪਤ ਕਰਨ ਵਾਸਤੇ ਪਹਿਲੀ ਗੱਲ ਹੈ ਕਿ ਮੁਰਸ਼ਿਦ ਕਾਮਲ, ਦੂਸਰਾ ਮੁਰੀਦ ਆਮਲ ਖੁਦਾ ਸ਼ਾਮਲ। ਅਨੇਕ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ ਨੇ।

ਵਿੱਚ ਇੱਕ ਮੰਦਰ ਪੈਂਦਾ ਹੈ। ਪੰਨਾ ਦੇਖਦਾ ਹੈ ਮੰਦਰ ਦਾ ਪੁਜਾਰੀ ਪੱਥਰ ਦੀਆਂ ਮੂਰਤੀਆਂ ਦੀ ਪੂਜਾ ਕਰਦਾ ਹੈ, ਉਹਨਾਂ ਨੂੰ ਨਵਾਉਂਦਾ ਹੈ, ਉਹਨਾਂ ਦੀ ਆਰਤੀ ਕਰਦਾ ਹੈ। ਤੰਨਾ ਬੜਾ ਹੈਰਾਨ ਹੁੰਦਾ ਹੈ।

ਪੁਜਾਰੀ ਕੋਲੋਂ ਇੱਕ ਠਾਕੁਰ ਮੈਂ ਲੈ ਲੋ। ਹੋ ਸਕਦਾ ਹੈ ਮੇਰੀ ਗਰੀਬੀ ਕੱਟੀ ਜਾਵੇ। ਧੰਨਾ ਸੀ ਭੋਲਾ ਅਨਪੜ੍ਹ। ਧੰਨਾ ਕਹਿਣ ਲੱਗਾ, ਚੰਗਾ ਫਿਰ ਪੰਡਿਤ ਜੀ, ਇਸ ਤਰ੍ਹਾਂ ਕਰੋ

ਆਪਣਾ ਕੰਮ ਕਰ। ਇਹ ਕੋਈ ਮਖੌਲ ਹੈ? ਮੰਦਰ ਵਿੱਚ ਮੂਰਤੀ ਚੁੱਕ ਕੇ ਮੈਂ ਤੈਨੂੰ ਦੇ ਦਿਆਂ, ਪਰ ਜਿਹੜਾ ਧਰਨਾ ਹੈ ਇਹਦੇ ਮਨ ਵਿੱਚ ਇਹ ਗੱਲ ਬੈਠ ਗਈ ਕਿ ਸੇਵਾ ਕਰਨ ਦੇ ਨਾਲ ਬਹੁਤ ਕੁਝ ਮਿਲਦਾ ਹੈ, ਤੇ ਧਰਨਾ ਹੱਥ ਜੋੜ ਕੇ ਪੁਜਾਰੀ ਦੇ ਸਾਹਮਣੇ

ਤੇ ਪੁਜਾਰੀ ਹੋਰ ਗੁੱਸੇ ਚ ਆ ਗਿਆ। ਪੁਜਾਰੀ ਕਹਿੰਦਾ, ਜਾਓ ਧੰਨਿਆ, ਤੈਨੂੰ ਜੂ ਕਿਹਾ ਜਾ ਕੇ ਆਪਣਾ ਕੰਮ ਕਰ, ਇਹ ਕੋਈ ਮਖੌਲ ਥੋੜਾ ਕਿ ਤੈਨੂੰ ਮੰਦਿਰ ਵਿੱਚੋਂ ਮੂਰਤੀ ਚੁੱਕ ਕੇ ਦੇ ਦੇ। ਧੰਨੇ ਨੇ ਬੜੀਆਂ ਮਿੰਨਤਾਂ ਕੀਤੀਆਂ ਪਰ ਪੁਜਾਰੀ ਨਾ ਮੰਨਿਆ ਤੇ ਧੰਨਾ ਸੀ ਜੱਟ। ਧੰਨੇ ਨੂੰ ਚੜ ਗਿਆ ਗੁੱਸਾ ਤੇ ਗੁੱਸੇ ਚ ਧੰਨਾ ਕਹਿਣ ਲੱਗਾ, ਦੇਖੋ ਪੰਡਤਾ, ਹੁਣ ਤੱਕ ਤੇ ਮੈਂ ਹੱਥ ਜੋੜੇ ਨੇ, ਤੂੰ ਮੰਨਿਆ ਨੀ, ਸਿੱਧੀ ਤਰ੍ਹਾਂ ਇੱਕ ਠਾਕੁਰ ਦੇ ਦੇ।

ਮੇਰੀ ਵੀ ਬੜਾ ਇਹ ਕਿਧਰੇ ਸਾਰੀਆਂ ਮੂਰਤੀਆਂ ਚੁੱਕ ਕੇ ਨਾ ਲੈ ਜਾਵੇ। ਪੁਜਾਰੀ ਕਹਿਣ ਲੱਗਾ, ਠਹਿਰ ਤੰਨਿਆ, ਮੈਂ ਤੈਨੂੰ

ਇਹ ਪੁਜਾਰੀ ਤੰਨੇ ਨੂੰ ਕਹਿ ਕੇ ਕਿ ਤੰਨਿਆ ਮੈਂ ਤੈਨੂੰ ਠਾਕੁਰ ਦੇਨਾ ਮੰਦਰ ਦੇ ਪਿਛਵਾੜੇ ਚਲਾ ਗਿਆ। ਬਾਹਰ ਡਿੱਗਾ ਹੋਇਆ ਇੱਕ ਗੋਲ ਮੋਲ ਪੱਥਰ ਚੁੱਕਿਆ ਕੱਪੜੇ ਵਿੱਚ ਲਵੇਟ ਕੇ

ਅਤੇ ਧਰਨੇ ਨੂੰ ਉਸ ਪੁਜਾਰੀ ਨੇ ਕੋਈ ਮੂਰਤੀ ਨਹੀਂ ਦਿੱਤੀ, ਬਾਹਰੋਂ ਇੱਕ ਪੱਥਰ ਚੁੱਕ ਕੇ ਦਿੱਤਾ, ਪਰ ਧਰਨੇ ਦੀ ਭਾਵਨਾ ਉਸ ਧਰਨੇ ਨੇ ਉਸ ਪੱਥਰ ਨੂੰ ਠਾਕੁਰ ਸਮਝ ਕੇ ਤੇ ਆਪਣੇ ਸਿਰ ਤੇ ਚੁੱਕ ਲਿਆ ਤੇ ਮਨ ਵਿੱਚ ਕੀ

ਦਹੀਂ ਰਿੜਕ ਕੇ ਲੱਸੀ ਬਣਾਈ। ਇੱਕ ਥਾਲੀ ਵਿੱਚ ਰੋਟੀ ਰੱਖੀ, ਨਾਲੇ ਲੱਸੀ ਲਈ ਤੇ ਠਾਕੁਰ ਦੇ ਸਾਹਮਣੇ

ਧਰਨੇ ਨੂੰ ਕੀ ਪਤਾ ਕਿ ਲੋਕ ਠਾਕੁਰਾਂ ਨਾਲ ਵੀ ਠੱਗੀ ਕਰਦੇ ਨੇ। ਥੋੜੀ ਜਿਹੀ ਚੀਜ਼ ਪੁਜਾਰੀ ਮੂਰਤੀ ਦੇ ਮੂੰਹ ਨੂੰ ਲਾਂਦਾ, ਅੱਧੀ ਆਪ ਰੱਖ ਲੈਂਦਾ, ਅੱਧੀ ਚੀਜ਼ ਲੋਕੀ ਕਰ ਲੈ ਜਾਂਦੇ, ਪਰ ਧਰਨਾ ਸਮਝਦਾ ਇਹ ਪੱਥਰ ਦੀਆਂ ਮੂਰਤੀਆਂ ਸਭ ਕੁਝ ਖਾਂਦੀਆਂ ਨੇ। ਤੇ ਧਰਨਾ ਵੀ ਕਹਿੰਦਾ, ਠਾਕੁਰ ਰੋਟੀ ਖਾ। ਠਾਕੁਰ ਮੈਨੂੰ ਇਹ ਨਹੀਂ ਪਤਾ ਆਰਤੀ ਕਿਵੇਂ ਕਰੀ ਦੀ, ਮੈਨੂੰ ਇਹ ਨਹੀਂ ਪਤਾ ਅਰਦਾਸ ਕਿਵੇਂ ਕਰੀ ਦੀ, ਪਰ ਠਾਕੁਰ ਮੇਰੇ ਮਨ ਵਿੱਚ ਪਿਆਰ ਬੜਾ ਹੈ, ਕਿਰਪਾ ਕਰ ਤੇ ਰੋਟੀ ਖਾ ਲੈ। ਹੱਥ ਜੋੜਦਾ ਧਰਨਾ, ਮਿੰਨਤਾਂ ਕਰਦਾ।

ਭੁੱਖਾ ਮਰ ਜਾਂਗਾ ਤੇ ਮਰਾਂਗਾ ਵੀ ਤੇਰੇ ਸਿਰ ਚੜ ਕੇ। ਬਦਨਾਮੀ ਵੀ ਹੋਵੇਗੀ ਤਾਂ ਤੇਰੀ ਹੋਵੇਗੀ। ਲੋਕ ਕਹਿਣਗੇ ਕਿ ਭਗਤ ਭੁੱਖਾ ਮਰ

ਇਹ ਉਹਨਾਂ ਦੀਆਂ ਗੱਲਾਂ ਨੇ ਜਿਨ੍ਹਾਂ ਦੇ ਮਨਾਂ ਵਿੱਚ ਪਿਆਰ ਹੈ। ਕੈਸੀਆਂ ਗੱਲਾਂ ਨੇ ਪਰਮੇਸ਼ਰ ਦੀਆਂ ਤੇ ਉਹਦੇ ਪਿਆਰਿਆਂ ਦੀਆਂ ਜਿਹਦੇ ਵਿੱਚ ਕੋਈ ਛਲ

ਅਗੂ ਠਾਕੁਰ ਅੱਖਾਂ ਵਿੱਚ ਪਿਆਰ ਧਰਨੇ ਵਾਸਤੇ ਮਨ ਵਿੱਚ ਵੀ ਪਿਆਰ ਤੇ ਕਹਿੰਦੇ ਨੇ ਧੰਨਿਆ ਤੂੰ ਤਿੰਨਾਂ ਦਿਨਾਂ ਦਾ ਭੁੱਖਾ ਹੈ ਤੂੰ ਪਾਣੀ ਤੱਕ ਨਹੀਂ ਪੀਤਾ ਧੰਨਿਆ ਪਹਿਲਾਂ ਤੂੰ ਖਾ ਜਦੋਂ ਇਹ ਗੱਲ ਕਹੀ ਤੇ ਧੰਨੇ ਦੇ ਮਨ ਵਿੱਚ ਵੀ ਪਿਆਰ ਆਇਆ ਤੇ ਧੰਨਾ ਅੱਗੋਂ ਲਾਡ ਨਾਲ ਕਹਿੰਦਾ ਠਾਕੁਰ ਜੇ ਤੈਨੂੰ ਮੇਰਾ ਇੰਨਾ ਹੀ ਫਿਕਰ ਸੀ ਤੇ ਪਹਿਲਾਂ ਕਿਉਂ ਨਾ ਆ ਗਿਆ ਠਾਕੁਰ ਮੈਨੂੰ ਪਤਾ ਹੈ ਬੜੀ ਦੁਨੀਆ ਹੈ ਤੈਨੂੰ ਭੋਗ ਲਵਾਉਣ ਵਾਲੀ ਤੈਨੂੰ ਕਾਹਦੀ ਪਰਵਾਹ ਪਰ ਮੇਰਾ ਤਾਂ ਕੋਈ ਨਹੀਂ ਜਿਹੜਾ ਮੈਨੂੰ ਕਹਿੰਦਾ ਧੰਨਿਆ ਕਿਉਂ ਭੁੱਖਾ ਬੈਠਾ ਹੈ ਰੋਟੀ ਖਾ ਲੈ ਜਦੋਂ ਇਹ ਗੱਲ ਧੰਨੇ ਨੇ ਕਹੀ ਤੇ ਠਾਕੁਰ ਦਾ ਮਨ ਭਰ ਆਇਆ ਧੰਨੇ ਨੂੰ ਗੱਲ ਨਾਲ ਲਗਾ ਲਿਆ ਤੇ ਨਾਲੇ ਕਿਹਾ ਧੰਨਿਆ ਉਹ ਤੈਨੂੰ ਕੀ ਪਤਾ ਜੇ ਤਿੰਨਾਂ ਦਿਨਾਂ ਦਾ ਤੂੰ ਕੁਝ ਨਹੀਂ ਖਾਧਾ ਤੇ ਤਿੰਨਾਂ

ਬਹੁਤ ਕਠਿਨ ਹੈ, ਜ਼ਿਆਦਾ ਕਰਕੇ ਤੇ ਸੁਣਿਆ ਵੀ ਨਹੀਂ ਹੁੰਦਾ। ਭਗਤ ਬਾਣੀ ਸਤਿਗੁਰਾਂ ਨੇ ਬੜੇ ਗੁੱਝੇ ਭਾਵ ਰੱਖ ਕੇ ਉਚਾਰਨ ਕੀਤੀ। ਮੈਂ ਆਪ ਜੀ ਨੂੰ ਪਹਿਲੀ ਫਸਟ ਲਾਈਨ, ਦੁਨੀਆ ਹਰਖ ਅਤੇ ਸੋਗ ਵਿੱਚ ਡੁੱਬੀ ਤੇ ਸਤਿਗੁਰ ਕਹਿੰਦੇ ਜਿੱਥੇ ਹਰਖ ਤੇ ਸੋਗ ਹੈ, ਕਾਮੇਡੀ ਟ੍ਰੈਜਡੀ ਤੇ ਤੀਜਾ ਇੱਕ ਹੋਰ ਹੈ ਜਿਹਨੂੰ ਸੰਸਾਰ ਭੁੱਲ ਗਿਆ, ਬੈਰਾਗ ਸਰਪ੍ਰੇਸ਼ਨ। ਗੁਰਮਤ ਦਾ ਸਿਧਾਂਤ ਤਿੰਨਾਂ ਕੇਲਾਂ ਦਾ, ਸੰਸਾਰ ਦੋ ਕੇਲਾਂ ਵਿੱਚ ਚੱਲਦਾ।

ਤਿੰਨ ਤਿੰਨ ਚੀਜ਼ਾਂ ਦਾ ਜ਼ਿਕਰ ਹੋਏਗਾ, ਚਾਰ ਲੈਣਾ ਹੋਣਗੀਆਂ, ਚਾਰ ਸਟੈਪ ਦੇ ਵਿੱਚ ਤਿੰਨ ਚੀਜ਼ਾਂ, 12 ਦਾ ਸੁਮੇਲ ਕਰਕੇ ਗਰੀਬ ਨਵਾਜ਼ ਸੱਚੇ ਪਾਤਸ਼ਾਹ ਤਿੰਨਾਂ ਵਿੱਚ ਮਿਕਸ ਕਰ ਦੇਣਗੇ।

ਤੇ ਉਸ ਦੇ ਘਰ ਵਿੱਚ ਮਿੱਟੀ ਦੇ ਬਰਤਨ ਹੀ ਮਿਲਣਗੇ। ਸਾਰੇ ਸ਼ਬਦ ਦਾ ਭਾਵ, ਘਮਿਆਰ ਦੇ ਘਰ ਵਿੱਚ ਮਿੱਟੀ ਦੇ ਬਰਤਨ ਤੋਂ ਸਵਾ ਦੂਜੀ ਚੀਜ਼ ਨਹੀਂ ਮਿਲੇਗੀ। ਰਾਜਿਆਂ ਦੇ ਘਰ ਵਿੱਚ ਚਲੇ ਜਾਈਏ, ਚੰਗੇ ਚੰਗੀਆਂ ਸਵਾਰੀਆਂ, ਚੰਗੀ ਤੋਂ ਚੰਗੀ ਗੱਡੀ, ਨਵੀਂ ਤੋਂ ਨਵੀਂ ਗੱਡੀ, ਰਾਜ ਘਰਾਣੇ

ਸ਼ਬਦ ਦਾ ਨਾਲ ਨਾਲ ਅਰਥ ਭਾਵ, ਕਿਉਂਕਿ ਗਹਿਰਾ ਸ਼ਬਦ ਹੈ, ਆਪ ਜੀ ਸਮਝ ਸਕੋ। ਬਾਣੀਏ ਦੀ ਹੱਟੀ ਤੇ ਹਿੰਗ ਹਲਦੀ ਮਸਾਲਾ ਹੀ ਮਿਲੇਗਾ, ਬਾਣੀਏ ਕੇ ਕਰ ਹੀਂਗ ਅੱਛਾ। ਬੈਸਰ ਮਦੇ ਮੱਝ ਦੇ ਸਿਰ ਤੇ ਕੀ ਹੋਣਗੇ, ਸਿੰਘ, ਬੈਸਰ ਮਦੇ ਸਿੰਘ ਗੋ। ਤੇ ਦੇਵਲ ਮਦੇ ਦੀਵਾਲੀਆਂ ਚ ਕੀ ਹੁੰਦਾ, ਮੰਦਰਾਂ ਚ ਲਿੰਗ, ਸ਼ਿਵਲਿੰਗ।

ਤੇਲੀ ਦੇ ਘਰ ਜਾਈਏ ਤੇ ਕੋਹਲੂ ਦੇ ਵਿੱਚ ਤਿਲ ਪੀੜੇ ਜਾਂਦੇ ਨੇ, ਹਰ ਇੱਕ ਕੱਪੜਾ ਤੇਲ ਦੇ ਨਾਲ ਹੀ ਲਿਬੜਿਆ ਨਜ਼ਰ ਆਉਂਦਾ। ਤੇਲ ਹੀ ਤੇਲ ਘਰ ਵਿੱਚ ਮਹਿਕ ਆਈ ਹੁੰਦੀ ਹੈ ਕੋਹਲੂ ਤੇਲੀ ਦੇ ਘਰ ਦੇ ਵਿੱਚ। ਜੰਗਲਾਂ ਵਿੱਚ ਚਲੇ ਜਾਈਏ ਤੇ ਜੰਗਲਾਂ ਦੇ ਵਿੱਚ ਵੇਲਾਂ ਹੀ ਵੇਲਾਂ ਨਜ਼ਰ ਆਉਂਦੀਆਂ। ਮਾਲੀ ਦੇ ਘਰ ਜਾਈਏ ਤੇ ਕੀ ਮਿਲਦਾ? ਹਜ਼ੂਰ ਫਰਮਾਨ ਕਰਦਿਆਂ ਕਹਿੰਦੇ ਨੇ,

ਕੇਲਿਆਂ ਦੇ ਫਲ। ਹਰ ਇੱਕ ਦੇ ਘਰ ਵਿੱਚ ਆਪਣੀ ਆਪਣੀ ਚੀਜ਼ ਹੁੰਦੀ ਏ, ਜਿਹੜੇ ਸਤਸੰਗ ਕਰਨ ਵਾਲੇ ਨੇ ਉਹਨਾਂ ਘਰ ਕੀ ਹੁੰਦਾ। ਆਪਾਂ ਆਪਣੇ ਸਥਾਨ ਤੇ ਪਹੁੰਚਣਾ, ਭਗਤ ਜੀ ਆਪਣੇ ਸਥਾਨ ਤੇ ਪਹੁੰਚਾ ਰਹੇ ਨੇ ਆਪਾਂ ਨੂੰ, ਆਪਾਂ ਕਿਹੜੀ ਜਗ੍ਹਾ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ ਹਰਦਮ ਬੋਲਣ, ਜੋ ਉਹਦੇ ਰੰਗ ਰੱਤੇ, ਕਲਮਲ ਕਸ਼ਟ ਉਸ ਦੇ ਮਿਟਦੇ, ਜਿਸ ਦੇ ਖੈਰਾਂ ਸੱਤੇ, ਪੀ ਅੰਮ੍ਰਿਤ ਗੁਰੂ ਕਲਗੀ ਧਰਦਾ ਸ਼ਾਂਤ ਜੋਸ਼ ਹੋ ਬੋਲੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜਾਗਤ ਜੋਤ ਜਪੈ ਨਿਸਬਾਸਰ, ਏਕ ਬਿਨਾ ਮਨ ਨਾਇਕ ਨ ਆਨੈ, ਪੂਰਨ ਪ੍ਰੇਮ ਪ੍ਰਤੀਤ ਸਜੈ, ਬ੍ਰਤ ਗੋਰ ਮੜੀ ਮਟ ਭੂਲ ਨ ਮਾਨੈ, ਤੀਰਥ ਦਾਨ ਦਇਆ ਤਪ ਸੰਜਮ, ਏਕ ਬਿਨਾ ਨਹਿ ਏਕ ਪਛਾਨੈ, ਪੂਰਨ ਜੋਤ ਜਗੈ ਘਟ ਮੈਂ, ਤਬ ਖਾਲਸ ਤਾਹੇ ਨਖਾਲਸ ਜਾਨੇ। ਸ਼ਬਿ ਕਮਾਲ ਗੁਰੂ ਦਸ਼ਮੇਸ਼ ਦੁਆਰਾ ਗੁਰੂ ਕਲਗੀਧਰ ਪਿਤਾ ਜੀ ਨੇ ਸਰਬਲੋਕ ਗ੍ਰੰਥ ਦੇ ਵਿੱਚ ਖਾਲਸੇ ਦੀ ਮਹਿਮਾ, ਖਾਲਸੇ ਦੀ ਉਸਤਤ ਕੀਤੀ ਹੈ। ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਜਿੱਥੇ ਭਾਈ ਨੰਦ ਲਾਲ ਜੀ ਨੇ ਸ਼ਿਫਤੋ ਸਲਾਹਣ ਕੀਤੀ ਹੈ, ਦੀਨ ਦੁਨੀਆਂ ਦਰਕ ਮੰਦੇ ਆਂ ਪਰੀ ਰੁਖ ਸਾਰੇ ਮਾਂ, ਹਰਦੋ ਆਲਮ ਕੀਮਤੇ ਯਕ ਤਾਰ ਮੂਏ ਯਾਰ ਮਾਂ, ਮਾਂ ਨਾਮੇ ਅਰੇਮ ਤਾਬੇ ਗਮਜ਼ਾਏ ਮਗਿਆਨ, ਊ ਯਕ ਨਿਗਾਹੇ ਜਾਂ ਫਜ਼ਾਏ ਸਬਸ ਬਵਦ ਦਰਕਾਰ ਮਾਂ, ਗਾਹੇ ਸੂਫੀ ਗਾਹੇ ਜ਼ਾਹਦ ਗਾਹੇ ਕਲੰਦਰ ਮੇਸ਼ਵਦ, ਰੰਗ ਹਾਏ ਮੁਖਤਲਫ ਦਾਰ ਦੇ ਬੁੱਤ ਯਾਰ ਮਾਂ। ਇਸ ਤਰ੍ਹਾਂ ਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਉਸਤ ਕੀਤੀ ਹੈ। ਨੈਣ ਤੋਂ ਨਸ਼ੀਲੇ ਸਤਿਗੁਰੂ ਦੀ ਬੜੀਆਂ ਖੂਬੀਆਂ ਉਸਤਤ, ਸਤਿਗੁਰੂ ਦੇ ਬੜੇ ਗੁਣ ਸਨ ਤੇ ਸਤਿਗੁਰੂ ਦੇ ਤੀਰ ਕਿਸ ਤਰ੍ਹਾਂ ਚੱਲਦੇ ਸਨ, ਬੜਾ ਸੁੰਦਰ ਉਚਾਰਨ ਕੀਤਾ ਹੈ। ਨੈਣ ਤੋਂ ਨਸ਼ੀਲੇ ਮਸਤੀਲੇ ਦੋ ਜਾਦੂ ਪਰੇ, ਤਨਕਨ ਹਾਰ ਸਭ ਸੁਰਤ ਭੁਲਾਤ ਹੈ, ਜਿਸ ਵੱਲ ਵੀ ਤਨਕ ਮਾਤਰ ਦੇਖਦੇ ਗੁਰੂ ਕਲਗੀਧਰ ਪਾਤਸ਼ਾਹ ਜੀ ਸੁਰਤ ਭੁੱਲ ਜਾਂਦੀ। ਸਤਿਗੁਰੂ ਨੈਣ ਤੋਂ ਨਸ਼ੀਲੇ ਮਸਤੀਲੇ ਦੋ ਜਾਦੂ ਪਰੇ, ਤਨਕ ਨਿਹਾਰ ਸਭ ਸੁਰਤ ਭੁਲਾਤ ਹੈ, ਪਲਕਨ ਕੇ ਤੀਰ ਕਰੇ ਦੈਂਤਨ ਫਕੀਰ ਸ਼ਾਹ, ਰੰਕਨ ਪਰ ਦਇਆ ਕਰ ਤਖ਼ਤ ਬਿਠਾਤ ਹੈ, ਏਕ ਹਾਥ ਮਾਲਾ ਔਰ ਦੂਸਰੇ ਪੇ ਤੇਗ ਸੋਭਾ, ਭਗਤੀ ਔਰ ਵੀਰਤਾ ਵੀ ਗਰਦਨ ਚੁਕਾਤ ਹੈ, ਫਤਿਹ ਝਾੜੇ ਆਂਗਨ ਔਰ ਲਛਮੀ ਦਬਾਏ ਪਗ, ਗੋਬਿੰਦ ਮਰਗਿੰਦ ਗੁਰ ਜੀਤੇ ਨਹੀਂ ਜਾਤ ਹੈ। ਗੁਰੂ ਜੀ ਬੜੇ ਮਰਦੇ ਮਰਦ ਖੁਦਾ ਥੇ, ਬੜੇ ਆਵਦੋ ਜ਼ਾਹਦੋ ਪਾਰਸਾ ਥੇ, ਗਨੀ ਥੇ ਨਬੀ ਥੇ, ਬੜੇ ਮੁਕਦਾ ਥੇ, ਗਾਜ਼ੀ ਥੇ ਦਿਲਾਵਰ ਥੇ, ਵੋ ਖੈਰੇ ਸ਼ਫਾ ਥੇ, ਕੁਰਬਾਨੀ ਕੀ ਮਰਜ਼ ਕੇ ਵੋ ਆਲੇ ਦੁਆ ਥੇ, ਦੇਖਨੇ ਕੇ ਗੁਰੂ ਗੋਬਿੰਦ ਸਿੰਘ ਥੇ, ਲੇਖਨ ਜ਼ਾਹਰੇ ਖੁਦਾ ਥੇ। ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਇਸ ਤਰ੍ਹਾਂ ਆਪਣੇ ਪਿਆਰੇ ਖਾਲਸੇ ਦੀ ਵੀ ਉਸਤਤ ਇਸ ਤਰ੍ਹਾਂ ਕੀਤੀ ਹੈ ਕਿ ਮੇਰਾ ਖਾਲਸਾ ਜਿਹਨੂੰ ਮੈਂ ਆਪ ਅੰਮ੍ਰਿਤ ਦੀ ਦਾਤ ਦਿੱਤੀ ਹੈ, ਅੰਮ੍ਰਿਤ ਦੀ ਪੁੱਠ ਚਾੜੀ ਹੈ, ਵਿਸਾਖੀ ਵਾਲੇ ਦਿਨ ਆਨੰਦਪੁਰ ਸਾਹਿਬ ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਖਾਲਸੇ ਦੀ ਸਿਰਜਣਾ ਕੀਤੀ, ਖਾਲਸੇ ਨੂੰ ਸਾਜ ਕੇ ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਬੜੇ ਬੜੇ ਰੁਤਬੇ ਦਿੱਤੇ। ਖਾਲਸੇ ਨੂੰ ਇਹ ਆਖਿਆ, ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ, ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦੇਊਂ ਮੈਂ ਸਾਰਾ, ਜਬ ਇਹ ਗਹੇ ਵਿਪਰਨ ਕੀ ਰੀਤ, ਮੈਂ ਨਾ ਕਰੋ ਇਨ ਕੀ ਪ੍ਰਤੀਤ। ਸੋ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਖਾਲਸੇ ਦੀ ਮਹਿਮਾ, ਭਾਈ ਦੇਸਾ ਜੀ ਦਾ ਰਹਿਤਨਾਮਾ, ਭਾਈ ਨੰਦ ਲਾਲ ਜੀ ਦੇ ਰਹਿਤਨਾਮੇ ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਆਪਣੇ ਬਚਨ ਇਸ ਤਰ੍ਹਾਂ ਸਾਂਝੇ ਕਰਦੇ ਹੋਏ ਸਤਿਗੁਰ ਪਾਤਸ਼ਾਹ ਜੀ ਕਹਿੰਦੇ, ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾਹੇ, ਰਹਿਤ ਬਿਨਾ ਨਾ ਸਿੱਖ ਕਹਾਵੇ, ਰਹਿਤ ਬਿਨਾ ਦਰ ਚੋਟਾਂ ਖਾਵੇ। ਸੋ ਆਓ ਇਹ ਬੜੇ ਪਿਆਰ ਤੇ ਸ਼ਰਧਾ ਭਾਵਨਾ ਦੇ ਨਾਲ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਸਾਨੂੰ ਇਹ ਸਾਡੇ ਪਾਸੋਂ ਰਹਿਤ ਮੰਗ ਰਹੇ ਹਨ, ਸਾਡੇ ਪਾਸੋਂ ਇਹ ਕਹਿ ਰਹੇ ਹਨ ਕਿ ਖਾਲਸਾ ਜੀ ਤੁਸਾਂ ਨੇ ਪ੍ਰਪੱਕ ਰਹਿਣਾ ਰਹਿਤ ਵਿੱਚ ਤੇ ਰਹਿਣੀ ਰਹੇ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸਕਾ ਚਿਹਰਾ। ਤੇ ਨਾਲ ਨਾਲ ਸਤਿਗੁਰੂ ਪਾਤਸ਼ਾਹ ਜੀ ਨੇ ਖਾਲਸੇ ਨੂੰ ਇਹ ਆਖਿਆ ਹੈ ਕਿ ਖਾਲਸੇ ਦੇ ਵਿੱਚ ਇਹ ਗੁਣ ਹੋਣੇ ਚਾਹੀਦੇ ਹਨ ਕਿ ਕਿਹੜੇ ਗੁਣ, ਖਾਲਸਾ ਸੋਏ ਜੋ ਨਿੰਦਾ ਤਿਆਗੇ, ਖਾਲਸਾ ਸੋਏ ਲੜੇ ਹਵੈ ਆਗੇ, ਖਾਲਸਾ ਸੋ ਪਰਦ੍ਰਿਸ਼ ਤਿਆਗੇ, ਖਾਲਸਾ ਸੋਏ ਨਾਮ ਰਤ ਲਾਗੇ, ਖਾਲਸਾ ਸੋਏ ਗੁਰੂ ਹਿਤ ਲਾਵੇ, ਖਾਲਸਾ ਸੋਏ ਸਾਰ ਮੋਹ ਖਾਵੇ, ਖਾਲਸਾ ਸੋਏ ਨਿਰਧਨ ਕੋ ਪਾਲੈ, ਖਾਲਸਾ ਸੋਏ ਦੁਸ਼ਟ ਕੋ ਗਾਲੈ, ਖਾਲਸਾ ਸੋਏ ਜੋ ਚੜੇ ਤੁਰੰਗ, ਖਾਲਸਾ ਸੋਏ ਕਰੇ ਨਿਤ ਜੰਗ, ਪ੍ਰਥਮ ਰਹਿਤ ਜੇ ਜਾਨ ਖੰਡੇ ਕੀ ਪੌਲ ਛਕੇ, ਸੋਈ ਸਿੰਘ ਪ੍ਰਧਾਨ ਅਵਰ ਨਾ ਪੌਲ ਦਿਲੇ। ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਦੀ ਦਾਤ ਦੇ ਕੇ ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਨਾਲ ਹੱਥ ਜੋੜ ਕੇ ਪੰਜਾਂ ਪਿਆਰਿਆਂ ਨੂੰ ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ, ਭਾਈ ਹਿੰਮਤ ਸਿੰਘ ਜੀ, ਭਾਈ ਮੋਕਲ ਸਿੰਘ ਜੀ, ਭਾਈ ਸਾਹਿਬ ਸਿੰਘ ਜੀ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਕਿ ਮੈਨੂੰ ਵੀ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕਰੋ ਤੇ ਮੈਨੂੰ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣਾ ਦਿਓ। ਤੇ ਸਤਿਗੁਰਾਂ ਨੇ ਆਪ ਅੰਮ੍ਰਿਤ ਦੀ ਦਾਤ ਲੈ ਕੇ, ਆਪ ਅੰਮ੍ਰਿਤ ਛੱਕ ਕੇ, ਖੰਡੇ ਦੀ ਪੌਲ ਛੱਕ ਕੇ ਤੇ ਜਿੱਥੇ ਪੰਜਾਂ ਪਿਆਰਿਆਂ ਨੂੰ ਸਿੰਘ ਬਣਾਇਆ ਉੱਥੇ ਸਤਿਗੁਰੂ ਪਾਤਸ਼ਾਹ ਜੀ ਆਪ ਵੀ ਅੰਮ੍ਰਿਤ ਛਕਿਆ। ਤੇ ਫਿਰ ਇਹ ਗੱਲ ਸਤਿਗੁਰ ਆਖੀ
ਕਿ ਹੁਣ ਗੁਰੂ ਚੇਲੇ ਵਿੱਚ ਕੋਈ ਫਰਕ ਨਹੀਂ, ਆਤਮ ਰਸ ਜੇ ਜਾਣ ਹੀ ਸੋ ਹੈ ਖਾਲਸ ਦੇਵ, ਪ੍ਰਭ ਮੇ ਮੋਹ ਮੇ ਤਾਸ ਮੇ ਰੰਚਕ ਨਾਹੇ ਨਾ ਭੇਵ, ਪੀਹੋ ਪਾਓਲ ਖੰਡੇ ਧਾਰ ਹੋਵੇ ਜਨਮ ਸੁਹੇਲਾ, ਵਾਹੋ ਵਾਹੋ ਗੋਬਿੰਦ ਸਿੰਘ ਆਪ।

Antarna pavet.

ਸਮੇਂ ਦੇ ਲੋਕਾਂ ਨੇ ਤਾਂ ਭਾਵੇਂ ਉਸ ਨੂੰ ਸ਼ੂਦਰ ਕਿਹਾ, ਪਰ ਉਸ ਰਵਿਦਾਸ ਚਮਾਰ ਨੇ ਰਾਮ ਦਾ ਸਿਮਰਨ ਕਰਕੇ, ਵਾਹਿਗੁਰੂ ਦੀ ਭਗਤੀ ਕਰਕੇ ਉਹ ਪਦਵੀ ਪਾ ਲਈ ਗੁਰੂ ਪੰਚ।

बसै प्रभ आप नानक ते जन सहज समात नानक ते जन सहज समात वाहिगुरु जी का खालसा वाहिगुरु जी की फतेह। मान योग साध संगत जीओ सुखमनी अंदर साहिब श्री गुरु अर्जन देव जी महाराज ने मनुख नू ऐसा आचरण जिन्हों असी अज दी भाषा विच सदाचार करैक्टर कहिंदे आ बनाउण दी प्रेरणा दित्ती है। ते सतगुरु कहिंदे ने भी मनुख जिहड़ा ना है ते बड़ी वधिया चीज सब तो श्रेष्ठ है, पर इहदी श्रेष्ठता इस गल तो सिद्ध होएगी कि जिस कार्य वास्ते इस नूं बनाया गया वो काम इहदे कोलों होया या नहीं होया। ये सिर्फ एक डेकोरेशन पीस ते नहीं, अपने मनोरथ नूं सिद्ध भी करदा है। गुरदेव कहिंदे ने जां कै अंतर वसै प्रभ आप नानक ते जन सहज समात। ते बंदा कहिंदा है कि परमात्मा ते सारिया अंदर वसदा ही है, वो ते गैर हाजर नहीं है। पर इथे भाव सतगुरु सच्चे पातशाह दा कुछ होर है। गुरदेव कहिंदे ने वसदा ते सारिया अंदर है, पर जिस मनुख दे सुभा विच सहज विच ए गल बन जाए पी ओ हर वेले ए समझे कि परमात्मा मेरे अंदर वसदा है, जे इस एहसास नाल ओ जीण लग पवे जिन्हों असी नाम कहने भगती कहने ते फिर समझो भी वह अपने जीवन मनोरथ विच सफल होएगा। ताइयो ते सतगुरु जी ने बाणी विच इक थां ते इह गल कही है, कहिंदे ने पशु मिले चंगियाईआं खड़ खावे अमृत देह। कहिंदे ने पशुआं कोलों चंगियाईआं मिलदियां ने, जे गऊ दा कर्म दुध देना है जीवन दा मनोरथ ता ओ दुध देंदी है, किसी तरह दा भी भोजन उस नूं दे दिओ ਉਹ ਦੁੱਧ ਦੇਗੀ। ਇਸੇ ਤਰ੍ਹਾਂ ਬਾਕੀ ਦੇ ਵੀ ਜੀਵਨਾਂ ਦੇ ਮਨੋਰਥ ਹੈਗੇ ਨੇ ਤੇ ਉਹ ਆਪਣੇ ਮਨੋਰਥਾਂ ਤੱਕ ਪਹੁੰਚੇ ਹੋਏ ਨੇ, ਪਰ ਮਨੁੱਖ ਦੇ ਜੀਵਨ ਦਾ ਮਨੋਰਥ ਨਾਮ ਹੈ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਨਾਮ ਵਿਹੂਣੇ ਆਦਮੀ ਤ੍ਰਿਗ ਜੀਵਨ ਕਰਮ ਕਰੇ। ਕਹਿੰਦੇ ਨੇ ਜਿਹੜੇ ਵੀ ਕਰਮ ਕਰਦੇ ਨੇ ਜਿਸ ਤਰ੍ਹਾਂ ਦਾ ਵੀ ਉਹ ਜੀਵਨ ਬਤੀਤ ਕਰਦੇ ਹਨ ਲਾਂਤੀ ਹੈ ਤ੍ਰਿਕਾਰ ਹੈ ਕਿਉਂਕਿ ਨਾਮ ਨਹੀਂ। ਇਸੇ ਕਰਕੇ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸਹਿਸਕ੍ਰਿਤੀ ਵਿਚ ਇਕ ਬਚਨ ਕੀਤਾ, ਕਹਿੰਦੇ ਨੇ ਗੁਰ ਮੰਤਰ ਹੀਣ ਅਸੇ ਜੋ ਪ੍ਰਾਣੀ ਤ੍ਰਿਗੰਤ ਜਨਮ ਭ੍ਰਸ਼ਟਣ ਹੈ, ਕੂਕਰ ਹੈ ਸੂਕਰ ਹੈ ਗਰਦ ਬਹਿ ਕਾਕ ਹੈ ਸਰਪਨ ਹੈ ਤੁਲ ਖਲ ਹੈ। ਕਹਿੰਦੇ ਨੇ ਮਨੁੱਖ ਨਾਮ ਨਹੀਂ ਜਪਦਾ ਗੁਰੂ ਦੀ ਸਿੱਖਿਆ ਦੇ ਮੁਤਾਬਕ ਤਾਂ ਕੁੱਤਾ ਹੈ ਸੂਰ ਹੈ ਸੱਪ ਹੈ, ਕਹਿੰਦੇ ਨੇ ਜਾਨਵਰ ਹੈ ਮਨੁੱਖ ਨਹੀਂ। ਤੇ ਮਨੁੱਖ ਦਾ ਅਸਲ ਅਸਲਾ ਪ੍ਰਗਟ ਹੁੰਦਾ ਉਹਦੀ ਕਰਤੂਤ ਤੋਂ। ਬਾਹਰੋਂ ਤੇ ਚੰਗੇ ਭਲੇ ਕੱਪੜੇ ਪਾ ਕੇ ਮਨੁੱਖ ਬਹੁਤ ਸੁੰਦਰ ਬਣ ਕੇ ਸੰਸਾਰ ਵਿਚ ਵਿਚਰਦਾ ਹੈ, ਲੇਕਿਨ ਕਈ ਵਾਰੀ ਜਦੋਂ ਗੱਲ ਮਾੜੀ ਕਰਦਾ ਕਹਿੰਦੇ ਆ ਬੰਦਾ ਕਾਹਦਾ ਗਧਾ, ਕਈ ਵਾਰੀ ਐਨੇ ਨਿਰਾ ਬੈਲ ਹੈ, ਕਈ ਵਾਰੀ ਜਦੋਂ ਬਹਾਦਰੀ ਦਾ ਕਰਮ ਕਰਦਾ ਤੇ ਕਹਿੰਦੇ ਬੰਦਾ ਸ਼ੇਰ ਹੈ, ਇਸੇ ਤਰ੍ਹਾਂ ਜਦੋਂ ਕਿਤੇ ਡੰਗ ਮਾਰਦਾ ਵਿਸਾ ਕੇ ਕਹਿੰਦੇ ਤੇ ਸੱਪ ਹੈ। ਮਨੁੱਖ ਦੀ ਅੰਦਰ ਦੀ ਕਰਤੂਤ ਪ੍ਰਗਟ ਕਰਦੀ ਹੈ ਕਿ ਮਨੁੱਖ ਅੰਦਰੋਂ ਕੀ ਹੈ। ਔਰ ਖਿਮਾ ਕਰਨਾ, ਇਹ ਮਾਣ ਅਸੀਂ ਨਾ ਕਰੀਏ ਕਿ ਅਸੀਂ ਸ਼ਾਇਦ ਪਹਿਲਾਂ ਵੀ ਮਨੁੱਖ ਹੀ ਸਾਂ, ਪਤਾ ਨਹੀਂ ਕਈ ਜਨਮ ਪੈ ਕੀੜ ਪਤੰਗਾ, ਕਈ ਜਨਮ ਗਜਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ, ਪਤਾ ਨਹੀਂ ਕਿੱਥੋਂ ਕਿੱਥੋਂ ਹੋ ਕੇ ਆਏ ਆ। ਇਹ ਤੇ ਵਾਹਿਗੁਰੂ ਅਕਾਲ ਪੁਰਖ ਨੇ ਮਨੁੱਖਾ ਜੀਵਨ ਦੀ ਬਖਸ਼ਿਸ਼ ਕੀਤੀ ਹੈ, ਚਾਂਸ ਦਿੱਤਾ ਹੈ ਸਾਨੂੰ। ਅਸੀਂ ਪੜ੍ਹਦੇ ਹਾਂ ਗੁਰੂ ਨਾਨਕ ਸਾਹਿਬ ਦੇ ਇਤਿਹਾਸ ਵਿਚ ਇਕ ਵਾਰਤਾ ਕੌਡੇ ਰਾਖਸ਼ ਦੀ।

ਉਹਨਾਂ ਦੀ ਸ਼ਰਨ ਵਿੱਚੋਂ ਕੁਝ ਲੈਣਾ ਚਾਹੁੰਦਾ। ਵਾਰ ਨੇ ਬਲਿਹਾਰ ਨੇ ਜਾਵਾਂ ਉਹਨਾਂ ਤੋਂ ਜਿਹੜੇ ਭਰਪੂਰ ਢੰਗ ਨਾਲ ਪੂਰੇ ਦੇ ਪੂਰੇ ਗੁਰੂ ਚਰਨਾਂ ਨਾਲ ਰੱਖਦੇ ਨੇ, ਮਨ ਕਰਕੇ ਵੀ, ਤਨ ਕਰਕੇ ਵੀ, ਤਨ ਕਰਕੇ ਸਮੁੱਚੇ ਤੌਰ ਤੇ ਨਹੀਂ, ਤਨ ਦੇ ਇਕੱਲੇ ਅੰਗ ਅੰਗ ਕਰਕੇ ਗੁਰੂ ਨਾਲ ਜੁੜੇ, ਕੰਨਾਂ ਨਾਲ ਜਿਨ੍ਹਾਂ ਨੇ ਗੁਰੂ ਪਾਸੋਂ ਪਰਮੇਸ਼ਰ ਦੀ ਬਾਤ ਸੁਣੀ, ਗੁਰੂ ਹਜ਼ੂਰੀ ਚ ਪਰਮੇਸ਼ਰ ਦੀ ਗੱਲ ਸੁਣੀ, ਇਸ ਗੁਰਬਾਣੀ ਜਿਣ ਤੂੰ ਸੁਣਿਆ। ਬੜਾ ਔਖਾ ਕੰਮ ਕੀਤਾ, ਗੱਲ ਤਾਂ ਸਧਾਰਨ ਬੰਦੇ ਦੀ ਸੁਣਨੀ ਬੜੀ ਔਖੀ ਹੁੰਦੀ ਤੇ ਕਈ ਵਾਰੀ ਬੰਦਾ ਪੂਰੀ ਤਰ੍ਹਾਂ ਨਹੀਂ ਸੁਣਦਾ, ਕਹਿੰਦਾ ਇੱਕ ਵਾਰੀ ਫੇਰ ਦੱਸੀ ਮੈਨੂੰ ਸਮਝ ਨਹੀਂ ਆਈ। ਸੁਣਦਾ ਸੁਣਦਾ ਗੈਰ ਹਾਜ਼ਰ ਹੋ ਜਾਂਦਾ। ਜੇ ਤਾਂ ਮਤਲਬ ਦੀ ਗੱਲ ਹੋਵੇ ਤੇ ਬੰਦਾ ਕਈ ਵਾਰੀ ਦੁਬਾਰਾ ਪੁੱਛ ਕੇ ਵੀ ਸੁਣਦਾ, ਜੇ ਮਤਲਬ ਦੀ ਨਾ ਹੋਵੇ ਬੜਾ ਦੁਖੀ ਹੁੰਦਾ, ਕਹਿੰਦਾ ਕਿਹੜਾ ਵੇਲਾ ਹੋਵੇ ਗੱਲ ਕਰਨ ਵਾਲਾ ਚੁੱਪ ਕਰੇ ਜਾਣ ਛੁੱਟੇ। ਗੱਲ ਸੁਣਨੀ ਬੜੀ ਔਖੀ ਗੱਲ ਹੈ ਤੇ ਸਰੋਤੇ ਦਾ ਮੁੱਲ ਬੜਾ। ਗੱਲ ਕਰਨ ਵਾਲਾ ਜਿੰਨਾ ਮਰਜ਼ੀ ਬੋਲੀ ਜਾਏ, ਜੇ ਸੁਣਨ ਵਾਲਾ ਸੁਣ ਨਹੀਂ ਰਿਹਾ ਉਹਦੀ ਗੱਲ ਹਵਾ ਵਿੱਚ ਰਲਦੀ ਚਲੀ ਜਾ ਰਹੀ। ਬੰਦਾ ਲੈ ਕੇ ਖਲੋਤਾ ਤੀਰ ਕਮਾਨ, ਉਹ ਤੀਰ ਚਲਾਈ ਚਲਿਆ ਜਾ ਰਿਹਾ, ਸਾਹਮਣੇ ਨਿਸ਼ਾਨਾ ਹੀ ਕੋਈ ਨਹੀਂ, ਏਮ ਕੋਈ ਨਹੀਂ, ਤੀਰ ਹਵਾ ਵਿੱਚ ਉੱਡਦੇ ਹੋਏ ਪੇਟ ਟਿਕਾਣੇ ਡਿੱਗਦੇ ਚਲੇ ਜਾਣਗੇ, ਉਹਨਾਂ ਦਾ ਕੋਈ ਮੁੱਲ ਨਹੀਂ ਪੈਂਦਾ। ਹਾਂ, ਨਿਸ਼ਾਨੇ ਤੇ ਵੱਜੇ ਹੋਏ ਤੀਰ ਦਾ ਕੋਈ ਮੁੱਲ ਹੈ, ਨਿਸ਼ਾਨਾ ਸਾਹਮਣੇ ਹੈ ਤੀਰ ਦਾ ਮੁੱਲ ਹੈ, ਬੋਲੀ ਦਾ ਮੁੱਲ ਹੈ, ਸਰੋਤਾ ਸਾਹਮਣੇ ਹੈ ਬੋਲੀ ਦਾ ਮੁੱਲ ਹੈ। ਜੇ ਸੁਣਨ ਵਾਲਾ ਕੋਈ ਨਹੀਂ ਤੇ ਬੋਲੀ ਦਾ ਮੁੱਲ ਕੋਈ, ਤੇ ਜੇ ਸੁਣ ਕੇ ਅਣਸੁਣਿਆ ਹੀ ਕਰਨ ਵਾਲਾ ਸਾਹਮਣੇ ਬੈਠਾ ਹੋਵੇ ਤਾਂ। ਕਬੀਰ ਜੀ ਨੇ ਬੜੀ ਸੋਹਣੀ ਗੱਲ ਕਹੀ, ਕਹਿੰਦੇ ਨੇ ਸਾਚਾ ਸਤਿਗੁਰ ਕਿਆ ਕਰੇ, ਕਬੀਰ ਸਾਚਾ ਸਤਿਗੁਰ ਕਿਆ ਕਰੇ, ਜੋ ਸਿੱਖਾਂ ਮੈਂ ਚੂਕ ਜਿਹਨਾਂ ਸੁਣੀ ਨੀ ਗੱਲ, ਅੰਧੇ ਏਕ ਨਾ ਲਾ ਗਈ ਜੋ ਬਾਂਸ ਬਜਾਈ ਹੈ ਫੂਕ, ਸੁਣੀ ਗਿਆ ਤੇ ਸੁਣ ਕੇ ਦੂਜੇ ਕੰਨੋਂ ਕੱਢੀ ਗਿਆ, ਸਰੋਤਾ ਨਾ ਬਣਿਆ ਗੱਲ ਕੋਈ ਨਾ ਬਣੀ। ਗੁਰੂ ਕੀ ਕੀਮਤੀ ਬਾਤ ਵੀ ਸਰੋਤਾ ਨਾ ਬਣਨ ਕਰਕੇ ਅਜਾਈ ਗਈ। ਸਰੋਤੇ ਬਣਨਾ, ਜਿਹੜੇ ਸਰੋਤੇ ਬਣੇ ਨੇ, ਮਹਾਰਾਜ ਕਹਿੰਦੇ ਨੇ ਮੈਂ ਵਾਰ ਨੇ ਜਾਵਾਂ ਉਹਨਾਂ, ਇਸ ਗੁਰਬਾਣੀ ਜਿਣ ਤੂੰ ਸੁਣਿਆ,

ਉਹੀ ਵੱਡੇ ਲੋਕ ਨੇ ਜਿਨ੍ਹਾਂ ਦਾ ਮੱਥਾ ਗੁਰੂ ਚਰਨਾਂ ਤੇ ਜਾਵੇ, ਜਿਹੜੇ ਗੁਰੂ ਅੱਗੇ ਨਿਉਂਦੇ ਨੇ, ਆਪਣੇ ਆਪ ਨੂੰ ਸਫਲਾਉਂਦੇ, ਹੱਥ ਪੈਰ ਸਫਲੇ ਕਰਦੇ, ਜਿਹੜੇ ਮਨ ਕਰਕੇ ਵੀ ਨਿਉਂਦੇ, ਸਿਰ ਕਰਕੇ ਵੀ ਨਿਉਂਦੇ, ਮੱਥਾ ਵੀ ਜਾ ਲੱਗਾ ਗੁਰੂ ਚਰਨਾਂ ਨਾਲ, ਮਨ ਵੀ ਲੱਗ ਗਿਆ ਗੁਰੂ ਚਰਨਾਂ ਨਾਲ। ਆਪਾਂ ਰੋਜ਼ ਪੜ੍ਹਦੇ ਹਾਂ ਸੋਦਰ ਦੇ ਪਾੜ ਤੋਂ ਉਪਰੰਤ ਪੜ੍ਹੇ ਜਾਣ ਵਾਲੇ ਸ਼ਬਦਾਂ ਵਿੱਚ, ਅੰਤਰ ਗੁਰ ਆਰਾਧਨਾ ਜੇਵਾ ਜਪ ਗੁਰਨਾਮ ਨੇਤਰੀ ਸਤਿਗੁਰ ਵੇਖਣਾ। ਮਨ ਤੋਂ ਗੱਲ ਸ਼ੁਰੂ ਕੀਤੀ, ਸਾਰੇ ਸਰੀਰ ਨੂੰ ਇਸ ਰੰਗਣ ਚ ਰੰਗ ਲੈਣ ਦੀ ਜਾਚ ਬਖਸ਼ਿਸ਼ ਕੀਤੀ। ਅੰਤਰ ਗੁਰ ਆਰਾਧਨਾ ਜੇਵਾ ਜਪ ਗੁਰਨਾਮ ਨੇਤਰੀ ਸਤਿਗੁਰ ਵੇਖਣਾ, ਸ਼੍ਰਵਣੀ ਸੁਣਨਾ ਗੁਰਨਾਮ, ਸਤਿਗੁਰ ਸੇਤੀ ਰਤਿਆਂ ਦਰਗਹਿ ਪਾਈਏ ਠਾਂ। ਉਸਤਤ ਮਨ ਮੈਂ ਕਰ ਨਿਰੰਕਾਰ, ਕਰ ਮਨ ਮੇਰੇ ਸਤ ਵਿਵਹਾਰ, ਨਿਰਮਲ ਰਸਨਾ ਅੰਮ੍ਰਿਤ ਪੀਓ, ਸਦਾ ਸੁਹੇਲਾ ਕਰ ਲਹਿ ਜੀਓ, ਨੈਨੋ ਪੇਖ ਠਾਕੁਰ ਕਾ ਰੰਗ, ਸਾਧ ਸੰਗ ਬਿਨਸੇ ਸਭ ਸੰਗ, ਚਰਨ ਚਲੋ ਮਾਰ ਗੋਬਿੰਦ, ਮਿਟੇ ਪਾਪ ਜਪੀਏ ਹਰ ਬਿੰਦ, ਕਰ ਹਰ ਕਰਮ ਹੱਥਾਂ ਨਾਲ ਰੱਬ ਦੇ ਕੰਮ। ਰੱਬ ਦੇ ਕਿਹੜੇ ਕੰਮ ਬੰਦੇ ਤੋਂ ਥੋੜੇ ਪਏ? ਹੱਥਾਂ ਨਾਲ ਉਹ ਕੰਮ ਕਰ ਜਿਹੜੇ ਕਰਕੇ ਤੇਰਾ ਭਲਾ ਹੋ ਜਾਏ। ਰੱਬ ਦੇ ਇਹੀ ਕੰਮ ਨੇ ਕਿ ਤੇਰਾ ਭਲਾ ਹੋ ਜਾਏ। ਵਾਹਿਗੁਰੂ ਦੇ ਇਹੀ ਕੰਮ ਨੇ ਤੇਰੇ ਗੋਚਰੇ ਕਿ ਤੂੰ ਜੋ ਜਿਸ ਕੰਮ ਵਾਸਤੇ ਤੈਨੂੰ ਹੱਥ ਬਖਸ਼ਿਸ਼ ਕੀਤੇ ਗਏ ਨੇ, ਤੂੰ ਉਹਨਾਂ ਹੱਥਾਂ ਨੂੰ ਉਹ ਕੰਮ ਕਰਕੇ ਸਫਲੇ ਕਰ। ਕਿਉਂਕਿ ਮਹਾਰਾਜ ਤਾਂ ਸਪਸ਼ਟ ਕਹਿੰਦੇ, ਮਨ ਭੁਲੇਖੇ ਚ ਰਹਿ ਜਾਈ, ਤੈਨੂੰ ਕਿਸ ਕੰਮ ਵਾਸਤੇ ਕਿਹੜਾ ਅੰਗ ਮਿਲਿਆ ਤੈਨੂੰ ਭੁਲੇਖਾ ਨਾ ਰਹਿ ਜਾਏ। ਇਹ ਨੇਤਰੋ ਮੇਰੇ ਹੋ ਹਰ ਤੋਂ ਮੈਂ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਜੋਤ ਤਾਂ ਇਸ ਕਰਕੇ ਧਰੀ ਗਈ ਤੈਨੂੰ ਸਾਰੇ ਪਾਸੇ ਵਾਹਿਗੁਰੂ ਨਜ਼ਰ ਆ। ਇਹ ਸਰਵ ਨੂੰ ਮੇਰੇ ਹੋ ਸਾਚੇ ਸੁਣਨੇ ਨੂੰ ਪਠਾ, ਇਹ ਰਸਨਾ ਤੂੰ ਅਨਰਸ ਰਾਜ ਰਹੀ ਤੇਰੀ ਪਿਆਸ ਨਾ ਜਾਏ, ਕਿਹੜੇ ਪਾਸੇ ਲੱਗੀ ਹਰ ਰਸ ਕਾ ਤੂੰ ਚਾਖ ਹੈ ਸਾਧ, ਚਾਖਤ ਹੋਏ ਰਹੇ ਬਿਸਮਾਦ, ਤੈਨੂੰ ਸਵਾਦ ਆ ਜਾਵੇ ਵਾਹਿਗੁਰੂ ਜਪ ਕੇ ਤਾਂ ਵੇ। ਤੈਨੂੰ ਇਹ ਰਸ ਲੈਣ ਵਾਸਤੇ ਲਾਇਆ ਸੀ, ਇਹ ਸਵਾਦ ਲੈਣ ਵਾਸਤੇ ਲਾਈ ਸੀ, ਸਵਾਦ ਦੀ ਬਿਰਤੀ ਤੇਰੇ ਚ ਭਰੀ ਇਸ ਕਰਕੇ ਸੀ ਤੂੰ ਕਿਸੇ ਪਾਸਿਓ ਸਵਾਦ ਲਵੇ ਪਰ ਸਿਮਰਨ ਵਿੱਚੋਂ ਸਵਾਦ। ਮਨ ਕਰਕੇ ਤਨ ਕਰਕੇ ਗੁਰੂ ਕਾ ਸਿੱਖ ਗੁਰੂ ਨਾਲ ਜੁੜ ਜਾਵੇ, ਬਹੁਤ ਵੱਡਾ ਹੈ, ਬਹੁਤ ਮਹਾਨ ਹੈ, ਅਸਲੀ ਪੂਰਾ ਪ੍ਰਧਾਨ ਉਹ ਹੈ। ਸਦ ਬਲਿਹਾਰੀ ਤਿਨਾ ਜੇ ਸੁਣਤੇ ਹਰ ਕਥਾ, ਗੁਰੂ ਕੀ ਬਾਤ ਨਿਰੰਕਾਰ ਦੀ ਗੱਲ, ਪੂਰੇ ਤੇ ਪ੍ਰਧਾਨ ਨਿਵਾਵੇ ਪ੍ਰਭ ਮੱਥਾ, ਪ੍ਰਭੂ ਦੇ ਚਰਨਾਂ ਤੇ ਪ੍ਰਭੂ ਦੀ ਦਰਗਾਹ ਵਿੱਚ ਉਸਨੂੰ ਹਾਜ਼ਰ ਨਾਜ਼ਰ ਜਾਣ ਕੇ ਇਹਨਾਂ ਦਾ ਮੱਥਾ ਚੁੱਕਦਾ। ਹਰ ਜਸ ਲਿਖੇ ਬੇਅੰਤ ਸੋਹੇ ਸੇ ਹੱਥਾ, ਚਰਨ ਪੁਨੀਤ ਪਵਿੱਤਰ, ਉਹ ਬੜੇ ਪਵਿੱਤਰ ਚਰਨ ਨੇ, ਚਾਲੇ ਪ੍ਰਭ ਪੱਥਾ, ਜਿਹੜੇ ਪ੍ਰਭੂ ਦੇ ਪੰਥ ਤੇ ਪ੍ਰਭੂ ਦੇ ਮਾਰਗ ਤੇ ਚੱਲ ਕੇ ਜਾਂਦੇ, ਗੁਰੂ ਕੇ ਦਰ ਤੱਕ ਜਿਹੜੇ ਲੈ ਕੇ ਆਉਂਦੇ, ਬੜੇ ਪਵਿੱਤਰ ਚਰਨ ਨੇ।

ਇਸ ਚਰਨ ਪਖਾਨੀ ਜੋ ਤੇਰੇ ਮਾਰਗ ਚਾਲੇ, ਜੋ ਤੇਰੇ ਰਾਹ ਤੇ ਚੱਲੇ ਨੇ, ਉਹਨਾਂ ਦੇ ਚਰਨ ਧੋ ਧੋ ਕੇ ਪੀਵਾਂ, ਉਹਨਾਂ ਦਾ ਭਰਪੂਰ ਸਤਿਕਾਰ ਕਰਾਂ, ਉਹਨਾਂ ਦਾ ਆਦਰ ਕਰਾਂ, ਉਹਨਾਂ ਦੇ ਆਦਰ ਵਿੱਚੋਂ ਮੈਨੂੰ ਵੀ ਕੁਝ ਮਿਲਣ ਦੀ ਆਸ। ਅਸਾਂ ਵੇਖਿਆ ਲੋਕ ਧਨਵਾਨਾਂ ਦਾ ਆਦਰ ਕਰਦੇ, ਕਾਹਦੇ ਲਈ ਕਰਦੇ? ਜਿਹਦੇ ਕੋਲ ਧਨ ਹੋਵੇ ਨਾ, ਲੋਕ ਅੱਗੇ ਪਿੱਛੇ ਫਿਰਦੇ। ਪਾਵਨ ਬਾਣੀ ਵਿੱਚ ਵੀ ਇਸ ਦੀ ਸ਼ਾਦੀ ਬਣੀ ਹੈ। ਸਾਹਿਬ ਕਹਿੰਦੇ ਨੇ, ਜੋ ਸਰਧਨ ਨਿਰਧਨ ਕਹਿ ਜਾਏ, ਦੀਆ ਆਦਰ ਲੀਆ ਬੁਲਾਏ। ਜੀ ਆਇਆਂ ਨੂੰ ਕਹੇਗਾ, ਨਿਰਧਨ ਨੂੰ ਕਿਉਂ ਨਹੀਂ ਆਦਰ ਦਿੰਦੇ? ਨਿਰਧਨ ਆਦਰ ਕੋਈ ਨਾ ਦੇ, ਲੱਖ ਯਤਨ ਕਰੇ ਉਹ ਚਿੱਤ ਨਾ ਤੈ। ਜੋ ਸਰਧਨ ਨਿਰਧਨ ਕਹਿ ਜਾਏ, ਦੀਆ ਆਦਰ ਲੀਆ ਬੁਲਾਏ। ਜੋ ਨਿਰਧਨ ਸਰਧਨ ਕਹਿ ਜਾਏ, ਆਗੇ ਬੈਠਾ ਪੀਠ ਬਿਰਾਏ। ਇਸ ਕਰਕੇ ਕਿ ਨਿਰਧਨ ਨੂੰ ਪਤਾ ਇਹਦੇ ਕੋਲ ਮਿਲਣਾ ਕੁਛ ਨਹੀਂ, ਤੇ ਨਿਰਧਨ ਇਹ ਆਸ ਲਾਈ ਬੈਠਾ ਹੈ ਕਿ ਜਿਹਦੇ ਕੋਲ ਹੈ ਕਿਸੇ ਵੇਲੇ ਮੇਰੇ ਵੀ ਪੱਲੇ ਵਿੱਚ ਪੈ ਸਕਣ। ਹਾਲਾਂਕਿ ਜਿਹੜਾ ਬੰਦਾ ਧਨ ਵਿੱਚ ਲਿਪਟ ਗਿਆ, ਜਿਹੜਾ ਧਨ ਚ ਫਸ ਗਿਆ, ਜਿਵੇਂ ਜਿਵੇਂ ਧਨ ਬਹੁਤਾ ਹੁੰਦਾ ਜਾਵੇ, ਉਵੇਂ ਉਵੇਂ ਕਜੂਸ ਬਹੁਤਾ ਹੁੰਦਾ ਚਲੋ ਜਾਂਦਾ, ਦਿੰਦਾ ਕਿਸੇ ਨੂੰ ਕੁਛ ਨਹੀਂ, ਦਵਾਲ ਨਹੀਂ ਹੁੰਦਾ। ਲੇਕਿਨ ਇੱਕ ਆਸ ਹੁੰਦੀ ਹੈ ਵੀ ਇਹਦੇ ਕੋਲ ਹੈ ਤੇ ਸ਼ਾਇਦ ਕਦੇ ਮੇਰੇ ਵੀ ਕੰਮ ਆ ਸਕੇ, ਮੈਨੂੰ ਵੀ ਕਦੇ ਮਿਲ ਸਕੇ। ਤੇ ਜੇ ਧਨ ਵਾਲੇ ਕੋਲੋਂ ਇਹ ਆਸ ਕੀਤੀ ਜਾ ਸਕਦੀ, ਹਾਲਾਂਕਿ ਇਹਦੇ ਕੋਲੋਂ ਘੱਟ ਆਸ ਕਰਨੀ ਚਾਹੀਦੀ ਹੈ। ਜਿਹੜਾ ਜਿਹਦੇ ਦਿਮਾਗ ਨੂੰ ਧਨ ਚੜ ਗਿਆ, ਜਿਸ ਨੂੰ ਮਾਇਆ ਧਾਰੀ ਕਿਹਾ ਜਾਂਦਾ, ਜਿਹਦੇ ਦਿਮਾਗ ਵਿੱਚ ਮਾਇਆ ਵਸ ਲਈ, ਹਰ ਵੇਲੇ ਮਾਇਆ ਦੀ ਜਿਸ ਨੂੰ ਸੋਚ ਰਹਿੰਦੀ, ਉਹਦੇ ਕੋਲੋਂ ਮਾਇਆ ਦੀ ਆਸ ਰੱਖਣੀ ਫਜ਼ੂਲ ਹੈ। ਪਰ ਫਿਰ ਵੀ ਬੰਦਾ ਆਸ ਰੱਖੀ ਬੈਠਾ, ਉਹ ਸੱਚਾ ਹੈ ਜਿਹਦੇ ਦਿਮਾਗ ਨੂੰ ਚੜ ਗਈ, ਉਹ ਸੱਚਾ ਹੈ, ਕਿਉਂਕਿ ਉਹਨੂੰ ਪਤਾ ਦੇਵਾਂਗਾ ਤੇ ਘੱਟ ਜਾਏਗੀ, ਬਾਕੀ ਘੱਟ ਵੀ ਜਾਂਦੀ, ਕਿਤਾਬਾਂ ਬੋਲਣਗੀਆਂ ਘੱਟ ਗਈ, ਮਾਈਨਸ ਹੋਏਗੀ ਜ਼ਰੂਰ, ਡੈਬਿਟ ਹੋਏਗਾ ਜ਼ਰੂਰ, ਬਚ ਨਹੀਂ ਸਕਦਾ, ਜਿੰਨਾ ਵਿੱਚੋਂ ਕੱਢੇਗਾ, ਗੁਰੂ ਲੇਖੇ ਵੀ ਕੱਢੇਗਾ ਤੇ ਕੱਟ ਵੱਢ ਕੇ ਉਹਨੂੰ ਬਾਕੀ ਕਰ ਦਿਖਾਉਣਾ ਪਏਗਾ ਇੰਨਾ ਵਿੱਚੋਂ ਨਿਕਲ ਗਿਆ। ਹਾਲਾਂਕਿ ਇਸ ਨੂੰ ਜੇ ਕਿਤੇ ਭਰੋਸਾ ਹੋਵੇ ਕਿ ਗੁਰੂ ਲੇਖੇ ਦਿੱਤਾ ਤਾਂ ਚੌਗੁਣਾ ਨਿਹਾਲ ਕਰਦਾ। ਜਿਸ ਕੀ ਬਸ ਜਿਸ ਆਗੇ ਰੱਖੇ, ਰੱਬ ਕੀ ਆਗਿਆ ਮਾਨੇ ਮਾਥੇ, ਉਸ ਤੇ ਚੌਗੁਣ ਕਰੇ ਨਿਹਾਲ। ਗੁਰੂ ਲੇਖੇ ਦਿੱਤਾ ਹੋਇਆ ਇਹਦਾ ਚੌਗੁਣਾ ਹੋ ਕੇ ਫਲਣਾ, ਫਿਰ ਵੀ ਜਿਸ ਨੇ ਦਿੰਦਾ ਹੈ ਤੇ ਲਿਖਦਾ ਹੈ ਇੰਨਾ ਘੱਟ ਗਿਆ, ਇੰਨਾ ਨਿਕਲ ਗਿਆ ਵਿੱਚ। ਧਨ ਵਾਲਾ ਸੱਚਾ ਹੈ, ਸ਼ਾਇਦ ਦੇਣ ਲੱਗਿਆ ਉਹਨੂੰ ਸੋਚਣਾ ਪਏਗਾ ਇੰਨਾ ਘੱਟ ਜਾਏਗਾ। ਲੇਕਿਨ ਜਿਹਦੇ ਕੋਲ ਨਾਮ ਧਨ ਹੈ, ਭਗਤੀ ਦਾ ਧਨ ਹੈ, ਇਹਨੂੰ ਸੋਚਣ ਦੀ ਲੋੜ ਨਹੀਂ ਪੈਂਦੀ, ਇਹਨੂੰ ਪਤਾ ਜਿੰਨਾ ਵੰਡਾਂਗਾ ਉਨਾ ਵਧੇਗਾ। ਇਸ ਲਈ ਕਿਉਂ ਨਾ ਮੈਂ ਉਹਨਾਂ ਦੇ ਚਰਨੀ ਲੱਗਾਂ ਜਿਨ੍ਹਾਂ ਦੇ ਕੋਲ ਇਹ ਧਨ ਹੈ, ਮੈਂ ਉਹਨਾਂ ਦੇ ਨੇੜੇ ਕਿਉਂ ਨਾ ਹੋਵਾਂ ਜਿਨ੍ਹਾਂ ਨੇ ਗੁਰੂ ਚਰਨਾਂ ਵਿੱਚੋਂ ਇਹ ਕੁਝ ਪ੍ਰਾਪਤ ਕੀਤਾ। ਇਹ ਧਨ ਅਖੁੱਟ ਨਾ ਨਿਖੁੱਟੇ ਨਾ ਜਾਏ, ਜਿਵੇਂ ਜਿਵੇਂ ਵੰਡਦਾ ਹੈ ਉਵੇਂ ਉਵੇਂ ਖੁੱਟਦਾ ਨਹੀਂ ਵੱਧਦਾ। ਇਸ ਵਧਣ ਵਾਲੇ ਧਨ ਨੂੰ ਜਿਨ੍ਹਾਂ ਨੇ ਪ੍ਰਾਪਤ ਕੀਤਾ ਉਹ ਕੌਣ? ਜਿਨ੍ਹਾਂ ਦੇ ਚਰਨ ਗੁਰੂ ਚਰਨਾਂ ਵੱਲ ਤੋਰ ਕੇ ਲੈ ਆਏ। ਤਿਸ ਚਰਨ ਪਖਾਲੀ ਜੋ ਤੇਰੇ ਮਾਰਗ ਚਾਲੇ, ਜੋ ਤੇਰੇ ਰਾਹ ਤੇ ਚੱਲੇ ਨੇ, ਮੈਂ ਉਹਨਾਂ ਦੇ ਚਰਨ ਧੋ ਧੋ ਕੇ ਪੀਵਾਂ, ਉਹਨਾਂ ਕੋਲੋਂ ਮੈਨੂੰ ਕੁਝ ਲੱਭਣਾ, ਉਹਨਾਂ ਦੇ ਸਾਹਮਣੇ ਨਿਮਰ ਹੋਣ ਵਿੱਚ, ਉਹਨਾਂ ਦੇ ਸਤਿਕਾਰ ਵਿੱਚੋਂ ਮੈਨੂੰ ਕੁਝ ਪ੍ਰਾਪਤ ਹੋਣਾ, ਉਹਨਾਂ ਦੀ ਪੂੰਜੀ ਵਿੱਚੋਂ ਮੈਨੂੰ ਹਿੱਸਾ ਮਿਲਣਾ, ਉਹਨਾਂ ਨੇ ਖੁਸ਼ੀ ਨਾਲ ਦੇਣਾ, ਉਹਨਾਂ ਦੇਣ ਲੱਗਿਆ ਕੰਜੂਸੀ ਨਹੀਂ ਕਰਨੀ, ਮੈਨੂੰ ਉੱਥੋਂ ਲੱਭ ਜਾਣਾ ਜੀਵਨ ਦਾ ਵਡਮੁੱਲਾ ਧਨ, ਇਸ ਕਰਕੇ ਮੈਂ ਉਹਨਾਂ ਦੇ ਚਰਨ ਧੋ ਧੋ ਕੇ ਪੀਵਾਂ। ਨੈਣ ਨਿਹਾਲੀ ਤਿਸ ਪੁਰਖ ਦਿਆਲੇ, ਮੈਂ ਇਹਨਾਂ ਨੇਤਰਾਂ ਦੇ ਨਾਲ ਵੀ ਉਹਨਾਂ ਦਿਆਲ ਪੁਰਖਾਂ ਦੇ ਦਰਸ਼ਨ ਕਰਾਂ, ਜਿਹੜੇ ਪ੍ਰਭੂ ਭਗਤੀ ਨਾਲ ਰੱਤੇ ਹੋਏ ਰੱਜੇ ਹੋਏ ਲੋਕ, ਗਲੀ ਲੋਕ ਨੇ, ਭਰਪੂਰ ਹੋਏ ਹੋਏ ਲੋਕ ਨੇ, ਬਲਕਿ ਉੱਛਲ ਰਹੇ ਲੋਕ ਨੇ। ਇਤਨਾ ਪ੍ਰਾਪਤ ਹੋ ਜਾਂਦਾ ਉਹਨਾਂ ਨੂੰ ਕਿ ਉਹ ਹੋਰ ਪਾਸੇ ਵੰਡ ਵੰਡ ਦੇਣਾ ਚਾਹੁੰਦੇ, ਉਹਨਾਂ ਦੇ ਦਰਸ਼ਨ ਕਰਦਾ ਰਵਾਂ, ਨੈਣਾਂ ਦੇ ਨਾਲ ਉਹਦੇ ਦਰਸ਼ਨ ਕਰਦਾ। ਮਨ ਦੇਵਾਂ ਤਿਸ ਆਪਣੇ ਸਾਜਣ, ਜਿਨ ਗੁਰਮਿਲ ਸੋ ਪ੍ਰਭ ਨਾ ਦੇ ਜੀਓ, ਮੈਂ ਆਪਣਾ ਮਨ ਉਹਨਾਂ ਦੇ ਹਵਾਲੇ ਕਰ ਦੇਵਾਂ। ਇੱਕ ਸ਼ਬਦ ਆਉਂਦਾ, ਧਨ ਸੰਤਨ ਕਾ, ਧਨ ਸੰਤਨ ਕਾ, ਮਨ ਸੰਤਨ ਕਾ ਕੀਆ, ਸੰਤ ਪ੍ਰਸਾਦ ਹਰ ਨਾਮ ਤੇ ਆਇਆ, ਸਰਬ ਕੁਸ਼ਲ ਸਤਿ ਸੀਆ। ਬੜੀ ਅਜੀਬ ਗੱਲ ਲੱਗਦੀ, ਜੇ ਤਾਂ ਉਸ ਪਾਸੇ ਅਰਥ ਕਰਨ ਬੈਠਾਂਗੇ, ਧਨ ਸੰਤਨ ਕਾ, ਧਨ ਸੰਤਨ ਕਾ, ਮਨ ਸੰਤਨ ਕਾ ਕੀਆ, ਸੰਤਾਂ ਨੇ ਕੀਤਾ ਨਹੀਂ, ਸੰਤਾਂ ਦਾ ਕੀਤਾ ਹੋਇਆ ਨਹੀਂ, ਸੰਤਾਂ ਨੇ ਧਨ ਦਿੱਤਾ ਹੈ ਨਹੀਂ, ਸੰਤਾਂ ਨੇ ਧਨ ਦਿੱਤਾ ਹੈ ਨਹੀਂ, ਸੰਤਾਂ ਨੇ ਮਨ ਦਿੱਤਾ ਹੈ ਨਹੀਂ, ਐਸੀ ਗੱਲ ਨਹੀਂ। ਮੈਂ ਆਪਣਾ ਤਨ ਮਨ ਧਨ ਸੰਤਾਂ ਨੂੰ ਅਰਪਣ ਕਰ ਦਿੱਤਾ, ਸੰਤਾਂ ਦਾ ਕਰ ਦਿੱਤਾ। ਤਨ ਸੰਤਨ ਕਾ, ਧਨ ਸੰਤਨ ਕਾ, ਮਨ ਸੰਤਨ ਕਾ ਕੀਆ, ਮੈਂ ਆਪਣਾ ਤਨ ਮਨ ਧਨ ਜੋ ਮੈਨੂੰ ਵਾਹਿਗੁਰੂ ਨੇ ਦਿੱਤਾ ਹੈ, ਇਹ ਮੈਂ ਸੰਤਾਂ ਦੇ ਹਵਾਲੇ ਕਰ ਦਿੱਤਾ। ਇਸ ਸਰੀਰ ਨੂੰ ਅੰਮ੍ਰਿਤ ਵੇਲੇ ਦਾ ਜਾਗਣਾ ਬਖਸ਼ੋ,
ਇਸ ਸਰੀਰ ਨੂੰ ਰਹਿਤ ਬਖਸ਼ੋ, ਇਸ ਸਰੀਰ ਨੂੰ ਨਾਮਦਾਨ ਇਸ਼ਨਾਨ ਦਾ ਚੱਜ ਬਖਸ਼ਿਸ਼ ਕਰੋ, ਇਸ ਸਰੀਰ ਨੂੰ ਜਪਣਾ ਜਪਾਉਣਾ ਬਖਸ਼ਿਸ਼ ਕਰੋ। ਮਨ ਸੰਤਾਂ ਦੇ ਹਵਾਲੇ ਕਰ ਦਿੱਤਾ, ਗੁਰਮੁਖੋ ਇਸ ਮਨ ਦੀ ਹਉਮੈ ਦੂਰ ਕਰ ਦਿਓ, ਤੁਹਾਡੀ ਬੜੀ ਕਿਰਪਾ ਹੋਵੇ। ਧਨ ਵੀ ਸੰਤਾਂ ਦੇ ਹਵਾਲੇ ਕਰਤਾ, ਗੁਰਮੁਖੋ ਮੈਨੂੰ ਵਰਤਣਾ ਨਹੀਂ ਆਉਂਦਾ, ਪੁੱਠੇ ਪਾਸੇ ਲੈ ਲੈ ਕੇ ਜਾਂਦਾ। ਜਦੋਂ ਬਹੁਤਾ ਹੋ ਜਾਂਦਾ ਨਾ ਬੰਦੇ ਨੂੰ ਪੁੱਠੇ ਪਾਸੇ ਲੈ ਕੇ ਜਾਂਦਾ। ਬੜੇ ਭਾਗਾਂ ਵਾਲੇ ਨੇ ਜਿਹਨਾਂ ਨੂੰ ਵਰਤਣਾ ਆ ਗਏ, ਤੇ ਵਰਤਣਾ ਉਹਨਾਂ ਨੂੰ ਆਇਆ ਜਿਹੜੇ ਸਤਸੰਗਤ ਤੋਂ ਟੁੱਟੇ ਨਹੀਂ, ਸਤਸੰਗਤ ਨਾਲ ਜੁੜੇ ਹੋਏ ਨੇ। ਉਹਨਾਂ ਨੂੰ ਪਤਾ ਧਨ ਨੂੰ ਕਿੱਥੇ ਵਰਤਣਾ, ਉਹ ਜਾਣਦੇ ਨੇ ਧਨ ਕਿੱਥੇ ਲਾਉਣਾ, ਉਹਨਾਂ ਨੂੰ ਭਲੇ ਪਾਸੇ ਵਰਤਣਾ ਆਉਂਦਾ। ਔਰ ਜਿਹੜੇ ਲੋਕ ਇਹ ਸਮਝਦੇ ਨੇ ਕਿ ਧਨ ਕੇਵਲ ਖਾਣ ਪੀਣ ਮੌਜ ਉਡਾਉਣ ਵਾਸਤੇ, ਐਸਾ ਵੀ ਬਜ਼ੁਰਗ ਕਹਿੰਦੇ ਨੇ ਕਿ ਜੇ ਕਿਤੇ ਇਹ ਪੈਰ ਥੱਲੇ ਆ ਜਾਵੇ ਬੇਅਦਬੀ ਹੋ ਜਾਏਗੀ। ਐਸੀ ਗੱਲ ਨਹੀਂ, ਧਨ ਦੀ ਬੇਅਦਬੀ ਉਹ ਲੋਕ ਕਰਦੇ ਨੇ ਜਿਹੜੇ ਧਨ ਨੂੰ ਜੂਏ ਤੇ ਲਾਉਂਦੇ, ਉਹਨਾਂ ਦੇ ਘਰੋਂ ਨਾਰਾਜ਼ ਹੋ ਕੇ ਤੁਰ ਜਾਂਦੇ। ਤੇ ਜਿਹੜੇ ਧਨ ਨੂੰ ਭਲੇ ਪਾਸੇ ਲਾਉਂਦੇ ਨੇ ਉਹਨਾਂ ਤੇ, ਜੇ ਧਨ ਕੋਈ ਆਪਣੇ ਆਪ ਚ ਸ਼ਕਤੀ ਹੈ, ਆਪਣੇ ਆਪ ਚ ਕੋਈ ਦੇਵੀ ਦੇਵਤਾ ਮੰਨ ਲੈਂਦੇ ਨੇ ਲੋਕ, ਜੇ ਕੋਈ ਹੈ ਤਾਂ ਇਹ ਤਾਂ ਰਾਜ਼ੀ ਇਸ ਗੱਲ ਚ ਹੋਵੇਗਾ। ਜੇ ਇਹਨੂੰ ਧਰਤੀ ਚ ਦੱਬ ਦਿੱਤਾ ਤੇ ਕਿਵੇਂ ਰਾਜ਼ੀ ਰਹੇ, ਜੇ ਇਹਨੂੰ ਪੁੱਠੇ ਪਾਸੇ ਵਰਤਿਆ ਇਹ ਕਿਵੇਂ ਰਾਜ਼ੀ ਰਹੇਗਾ। ਹਾਂ, ਇਹਦਾ ਆਦਰ ਕਿਸ ਗੱਲ ਵਿਚ ਹੈ, ਇਹ ਕਿਸੇ ਚੰਗੇ ਪਾਸੇ ਲੱਗੇ, ਪਰਉਪਕਾਰ ਤੇ ਸੇਵਾ ਚ ਵਰਤਿਆ ਜਾਵੇ ਤੇ ਧਨ ਰਾਜ਼ੀ ਹੋਵੇਗਾ। ਫਿਰ ਕੋਈ ਧਨ ਦਾ ਕੋਈ ਦੇਵਤਾ ਕੁਬੇਰ ਜਾਂ ਲਕਸ਼ਮੀ ਜੇ ਕੋਈ ਮੰਨੀ ਜਾਂਦੀ ਹੈ ਤਾਂ ਫਿਰ ਉਹ ਰਾਜ਼ੀ ਹੋ ਸਕਦੇ ਨੇ। ਜੇ ਉਹ ਰਾਜ਼ੀ ਹੋਣਗੇ ਤੇ ਸ਼ਾਇਦ ਵਧੇਰੇ ਰਜਾ ਦੇਣਗੇ। ਇਸ ਕਰਕੇ ਗੁਰਮੁਖਾਂ ਨੇ ਕੀ ਕੀਤਾ, ਧਨ ਵੀ ਸੰਤਨ ਕਾ ਕੀ ਆ, ਸੰਤਾਂ ਦੀ ਜੁਗਤ ਤੋਂ ਬਿਨਾਂ ਨਹੀਂ ਵਰਤਣਾ, ਸੰਤਾਂ ਦੀ ਵਿਉਂਤ ਅਨੁਸਾਰ ਵਰਤਣਾ, ਭਲੇ ਪਾਸੇ ਵਰਤਣਾ। ਸੰਤ ਪ੍ਰਸਾਦ, ਫਿਰ ਅੱਗੋਂ ਸੰਤ ਕੀ ਦਿੰਦੇ ਨੇ, ਤੂੰ ਤਨ ਸੰਤਾਂ ਨੂੰ ਦਿੱਤਾ, ਧਨ ਸੰਤਾਂ ਨੂੰ ਦਿੱਤਾ, ਮਨ ਸੰਤਾਂ ਦੇ ਹਵਾਲੇ ਕੀਤਾ ਤੇ ਫਿਰ ਕੀ ਹੋਇਆ, ਸੰਤ ਪ੍ਰਸਾਦ ਹਰ ਨਾਮ ਤੇ ਆਇਆ ਸਰਬ ਕੁਸ਼ਲ ਤਬ ਕੀਆ। ਉਹਨਾਂ ਨੇ ਅੱਗੋਂ ਨਾਮ ਧਨ ਨਾਲ ਲੱਦ ਕੇ ਰੱਖ ਦਿੱਤਾ, ਨਾਮ ਧਨ ਨਾਲ ਭਰ ਦਿੱਤਾ, ਸਾਰੇ ਹੀ ਸੁੱਖ ਆ ਗਏ, ਸਰਬ ਕੁਸ਼ਲ ਤਬ ਕੀਆ। ਕਿਉਂ ਨਾ ਫਿਰ ਉਹਨਾਂ ਦੇ ਨੇੜੇ ਨੇੜੇ ਹੋ ਕੇ ਬੈਠੀ ਜਿਨ੍ਹਾਂ ਦੇ ਕੋਲ ਇਹ ਧਨ ਹੈ, ਜਿਨ੍ਹਾਂ ਕੋਲ ਨਾਮ ਧਨ ਹੈ। ਮਨ ਦੇਵਾਂ ਤਿਸ ਆਪਣੇ ਸਾਜਨ ਜਿਨ ਗੁਰਮਿਲ ਸੋ ਪ੍ਰਭ ਲਾਧਿ ਜੀਓ, ਜਿਨ੍ਹਾਂ ਨੇ ਗੁਰੂ ਕੀ ਜੁਗਤ ਨੂੰ ਲੈ ਕੇ ਗੁਰਬਾਣੀ ਦੇ ਗੁਰਬਚਨਾਂ ਦੇ ਅਨੁਸਾਰੀ ਹੋ ਕੇ ਜਿਨ੍ਹਾਂ ਨੇ ਪ੍ਰਭੂ ਦਾ ਭੇਤ ਪਾਇਆ, ਮੈਂ ਆਪਣਾ ਮਨ ਉਹਨਾਂ ਦੇ ਹਵਾਲੇ ਕਿਉਂ ਨਾ ਕਰ। ਸੇਵਟ ਭਾਗੀ ਜਿਨ ਤੁਮ ਜਾਣੇ, ਭਾਗਾਂ ਵਾਲੇ ਨੇ ਜਿਨ੍ਹਾਂ ਨੇ ਤੈਨੂੰ ਸਮਝੇ, ਵਾਹਿਗੁਰੂ ਜੀ ਜਿਨ੍ਹਾਂ ਨੇ ਤੈਨੂੰ ਜਾਣਿਆ, ਭਾਗਾਂ ਵਾਲੇ ਰਹਿੰਦੇ ਤਾਂ ਸਾਰਿਆਂ ਵਿੱਚ ਹੁੰਦੇ, ਉਹ ਸੰਸਾਰੀ ਕਿਸਮ ਦੇ ਨੇ, ਸਭ ਕੇ ਮੱਧੇ ਅਲਿਪਤ ਨਿਰਵਾਣੇ, ਪਰ ਲੋਕਾਂ ਚ ਰਲਦੇ ਨੇ। ਗੁਰਮੁਖ ਦੀ ਕੀ ਗੱਲ ਹੈ, ਉਹ ਰਹਿੰਦਾ ਲੋਕਾਂ ਵਿੱਚ ਹੀ, ਖਾਂਦੇ ਲੋਕ ਵੀ ਨੇ ਉਹ ਵੀ ਖਾਂਦਾ, ਤੁਰਦੇ ਲੋਕ ਵੀ ਨੇ ਉਹ ਵੀ ਤੁਰਦਾ, ਸੌਂਦੇ ਲੋਕ ਵੀ ਨੇ ਉਹ ਵੀ ਸੌਂਦਾ, ਲੋਕ ਵੀ ਬੋਲਦੇ ਨੇ ਗੁਰਮੁਖ ਵੀ ਬੋਲਦਾ, ਲੋਕ ਵੀ ਕਮਾਉਂਦੇ ਨੇ ਗੁਰਮੁਖ ਵੀ ਕਮਾਉਂਦਾ। ਰਹਿੰਦਾ ਸਾਰਿਆਂ ਦੇ ਵਿੱਚ ਹੈ, ਲੇਕਿਨ ਵੱਖਰੀ ਤਰ੍ਹਾਂ ਦਾ। ਲੋਕ ਖਾਂਦੇ ਨੇ ਸਵਾਦਾਂ ਪਿੱਛੇ, ਉਹ ਖਾਂਦਾ ਹੈ ਸਰੀਰ ਨੂੰ ਚਾਲੂ ਰੱਖਣ ਵਾਸਤੇ, ਜਿਉਂਦੇ ਰਹਿਣ ਵਾਸਤੇ। ਕੁਝ ਲੋਕ ਹੁੰਦੇ ਨੇ ਐਸੇ ਵੀ ਜਿਹੜੇ ਖਾਣ ਵਾਸਤੇ ਹੀ ਜਿਉਂਦੇ ਨੇ ਤੇ ਖਾਂਦੇ ਖਾਂਦੇ ਹੀ ਮਰ ਜਾਂਦੇ ਨੇ। ਖਾਣ ਵਾਸਤੇ ਗੁਰਮੁਖ ਜਿਉਂਦਾ, ਇਹਨਾਂ ਕੋ ਖਾਂਦਾ ਹੈ ਅਲਪ ਆਹਾਰ ਸੁਲਪ ਸੀ ਨਿੰਦਰਾ, ਉਹਨਾਂ ਕੋ ਸੌਂਦਾ ਜਿੰਨਾ ਕੋ ਸਰੀਰ ਨੂੰ ਜ਼ਰੂਰਤ ਹੈ। ਲੋਕ ਸੁੱਤੇ ਤੇ ਉੱਠਦੇ ਹੀ ਨਹੀਂ, ਫਿਰ ਉਠਾਉਣੇ ਮੁਸ਼ਕਲ ਹੋ ਜਾਂਦੇ ਨੇ। ਉਹ ਸੌਂਦਾ ਇਤਨਾ ਕੁ ਕਿ ਸੁੱਤਿਆਂ ਵੀ ਵਾਗਰੂ ਵਾਗਰੂ ਕਰਦਾ ਰਹੇ ਤੇ ਅੰਮ੍ਰਿਤ ਵੇਲੇ ਦਾ ਕਦੇ ਉਹ ਖੁੰਝਣ ਵਾਲਾ ਨਾ ਬਣੇ, ਅੰਮ੍ਰਿਤ ਵੇਲਾ ਉਹ ਸੰਭਾਲਦਾ। ਇਹੋ ਜਿਹਾ ਜਪੀ ਤਪੀ ਹਠੀ ਲੋਕ ਜਿਹੜੇ ਮਨ ਨਾਲ ਜੂਝਦੇ ਹੋ, ਸਰੀਰ ਨੂੰ ਚੰਗੀ ਕਿਰਤ ਵਿੱਚ ਲਾ ਕੇ, ਲੋਕ ਵੀ ਕਮਾਉਂਦੇ ਨੇ, ਗੁਰਮੁਖ ਕਮਾਉਂਦਾ। ਲੋਕ ਹੇਰਾ ਫੇਰੀ ਨਾਲ ਕਮਾਉਂਦੇ ਨੇ, ਗਲਤ ਪਾਸੇ ਉਡਾਉਂਦੇ ਨੇ। ਗੁਰਮੁਖ ਸੱਚੀ ਸੁੱਚੀ ਨੀਅਤ ਨਾਲ ਧਰਮ ਦੀ ਕਿਰਤ ਕਰਕੇ ਕਮਾਉਂਦਾ ਹੈ, ਭਾਗ ਲੱਗਦੇ ਨੇ ਤੇ ਚੰਗੇ ਪਾਸੇ ਵਰਤਦਾ। ਗੁਰਮੁਖ ਰਹਿੰਦਾ ਸੰਸਾਰ ਵਿੱਚ ਹੈ, ਜੁਗਤ ਵੱਖਰੀ, ਸਭ ਕੇ ਮੱਧੇ ਅਲਿਪਤ ਨਿਰਬਾਣੇ, ਸਾਧ ਕੇ ਸੰਗ ਉਨ ਭਵਜਲ ਤਰਿਆ। ਉਹ ਸੰਸਾਰ ਤੋਂ ਪਾਰ ਉਤਰਨ ਵਾਲੇ ਨੇ ਜਿਨ੍ਹਾਂ ਨੇ ਇਸ ਕਿਸਮ ਦਾ ਬੇੜਾ ਬੰਨੇ, ਗੁਰਮੁਖਤਾਈ ਦਾ ਬੇੜਾ ਜਿਨ੍ਹਾਂ ਨੇ ਬੰਨੇ। ਸਗਲ ਦੂਤ ਉਹ ਨਸਾਧੇ ਜੀਓ, ਜਿਹੜੇ ਇਹਦੇ ਤਰਨ ਵਿੱਚ ਰੁਕਾਵਟ ਬਣਨ ਵਾਲੇ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਡੋਬੂ ਪਾਉਂਦੇ ਨੇ, ਡੋਬਦੇ ਇਹ ਉਹਨਾਂ ਨੂੰ ਪਛਾੜਦਾ ਹੋਇਆ ਤਰਦਾ ਤੁਰਿਆ ਜਾਂਦਾ। ਸਗਲ ਦੂਤ ਉਹ ਨਸਾਧੇ ਜੀ, ਤੇਰੀ ਸ਼ਰਨ ਤੇਰੇ ਪ੍ਰਵਾਸੇ, ਪੰਚ ਦੁਸ਼ਟ ਲੈ ਸਾਧੇ, ਉਹ ਸਾਧ ਲੈਂਦੇ ਇਹਨਾਂ ਨੂੰ ਕਾਬੂ ਕਰ ਲੈਂਦੇ, ਤੇਰੇ ਆਸਰੇ ਤੇਰੀ ਚਰਨ ਸ਼ਰਨ ਚ ਬੈਠ ਕੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ ਵਸੀਕਰਨ ਕਰ ਲੈਂਦੇ ਨੇ, ਉਹਨਾਂ ਨੂੰ ਕਾਬੂ ਕਰ ਲੈਂਦੇ। ਸਗਲ ਦੂਤ ਉਹ ਨਸਾਧੇ ਜੀ, ਤਿਨ ਕੀ ਉਨ ਕੀ

ਉਹਨਾਂ ਦੀ ਸ਼ਰਨ ਵਿੱਚੋਂ ਮਿਲ ਜਾਣਾ, ਮਿਟ ਕੇ ਮਿਲਣਾ, ਹਉ ਮਿਟਾ ਕੇ ਮਿਲਣਾ, ਨਿਰਮਾਣ ਹੋ ਕੇ ਮਿਲਣਾ। ਬਲਕਿ ਭਗਤ ਰਵਿਦਾਸ ਜੀ ਤਾਂ ਕਹਿੰਦੇ ਨੇ, ਮੇਰੀ ਪ੍ਰੀਤ ਗੋਬਿੰਦ ਸਿਉ ਜਿਨਕ ਹਟੇ, ਮੈਂ ਤੋ ਮੋਲ ਮਹਿੰਗੀ ਲਈ ਜੀ ਸਟੇ, ਜ਼ਿੰਦਗੀ ਦੇ ਕੇ ਲਈ। ਅਸਾਂ ਵੀ ਤਾਂ ਸਾਡੇ ਵੱਡਿਆਂ ਨੇ ਸਿਰ ਦੇ ਕੇ ਸਰਦਾਰੀ ਲਈ, ਕਿੰਨਾ ਮੁੱਲ ਹੈ ਇਸਦਾ। ਕਬੀਰ ਜੀ ਕੋਲ ਆਇਆ ਸੀ ਕੋਈ ਪ੍ਰੇਮੀ, ਕਹਿਣ ਲੱਗਾ ਜੀ ਮੈਨੂੰ ਵੀ ਨਾਮ ਦੇ ਦਿਓ, ਭਗਤੀ ਮੇਰੀ ਵੀ ਝੋਲੀ ਪਾ ਦਿਓ। ਤੇ ਭਗਤ ਜੀ ਟੋਕਾ ਤਿੱਖਾ ਕਰਨ ਲੱਗ, ਸੁਰਾ ਤਿੱਖਾ ਕਰਨ ਲੱਗ ਪਏ। ਕਹਿੰਦਾ ਭਗਤ ਜੀ ਮੇਰਾ ਕੰਮ ਕਰ ਦਿਓ, ਆ ਪਹਿਲਾਂ ਪਹਿਲਾਂ ਮੈਨੂੰ ਭਗਤੀ ਦੇ ਦਿੰਦੇ, ਫਿਰ ਤੁਸੀਂ ਆਪਣੇ ਕੰਮ ਲੱਗੇ ਰਹਿੰਦੇ, ਮੈਂ ਜਾਣਾ ਸੀ। ਭਗਤ ਜੀ ਕਹਿੰਦੇ ਨੇ ਤੇਰਾ ਹੀ ਕੰਮ ਕਰਨੇ, ਇਹ ਮਹਾਰਾਜ ਮੇਰਾ ਕੰਮ ਥੋੜਾ ਪੈ ਕਰਦੇ, ਤੁਸੀਂ ਤਾਂ ਟੋਕਾ ਤਿੱਖਾ ਪੈ ਕਰਦੇ। ਕਹਿਣ ਲੱਗੇ ਤੇਰਾ ਸਿਰ ਲਵਾਂਗੇ ਤੇ ਨਾਮ ਦੇ ਦੇਵਾਂਗੇ। ਕਹਿਣ ਲੱਗਾ ਫਿਰ ਮੈਂ ਕਰਨਾ ਕੀ, ਜਦ ਸਿਰ ਹੀ ਦੇ ਦਿੱਤਾ। ਕਹਿਣ ਲੱਗੇ ਫਿਰ ਤੂੰ ਕੀ ਸਮਝਣਾ, ਗੱਲੀ ਬਾਤੀ ਮਿਲ ਜਾਏਗਾ, ਰੁਪਈਆਂ ਨਾਲ ਮਿਲ ਜਾਏਗਾ, ਮੁੱਲ ਵਿਕਣ ਵਾਲੀ ਚੀਜ਼ ਹੈ ਗੁਰਮੁਖਾ, ਇਹ ਤਾਂ ਭਾਈ ਆਪਣਾ ਆਪਾ ਦੇ ਕੇ ਮਿਲਣ ਵਾਲੀ ਚੀਜ਼ ਹੈ। ਔਰ ਜਿਹੜਾ ਸਿਰ ਦੇਣਾ ਹੈ ਨਾ, ਇਹਦਾ ਮਤਲਬ ਇਹ ਹੈ ਕਿ ਮਨ ਕੀ ਮਤ ਤਿਆਗ ਕੇ ਗੁਰੂ ਕੀ ਮਤ ਲੈ ਲੈਣੀ, ਹਉਮੈ ਤਿਆਗ ਕੇ ਨਿਮਰਤਾ ਨੂੰ ਧਾਰਨ ਕਰ ਲੈਣਾ ਤੇ ਗੁਰਮੁਖਾਂ ਦੇ ਸਾਹਮਣੇ, ਗੁਰੂ ਦੇ ਸਾਹਮਣੇ, ਪ੍ਰਭੂ ਦੇ ਸਾਹਮਣੇ ਮਾਨ ਤਾਣ ਤਜ ਮੋਹ ਅੰਧੇਰਾ।

ਨਹੀਂ ਮੇਰੇ ਜਿਹਾ ਹੋਰ ਕੋਈ, ਪਰ ਮੈਂ ਤਾਂ ਦੂਜੇ ਪਾਸੇ ਸੋਚਣਾ, ਮੇਰੇ ਵਰਗਾ ਸੋਹਣਾ ਕੋਈ ਨੀ, ਮੇਰੇ ਵਰਗਾ ਜਵਾਨ ਕੋਈ ਨੀ, ਮੇਰੇ ਵਰਗਾ ਬਲਵਾਨ ਕੋਈ ਨੀ, ਮੇਰੇ ਵਰਗਾ ਵਿਦਵਾਨ ਕੋਈ ਨੀ। ਮੈਂ ਤਾਂ ਜਦ ਵੀ ਸੋਚਿਆ ਇਸ ਪੱਖੋਂ ਸੋਚਿਆ। ਅਗਰ ਭਾਈ ਗੁਰਦਾਸ ਜੀ ਕਹਿੰਦੇ ਨੇ ਨੀ ਦੂਜਾ ਪੱਖ ਵੇਖ, ਉਹ ਤੇਰਾ ਛੁਪਿਆ ਰਹਿ ਗਿਆ। ਮਨੁੱਖ ਦੀ ਵਿਡੰਬਣਾ ਦੇਖੋ, ਇਹਦੀ ਟ੍ਰੈਜਡੀ ਦੇਖੋ, ਇਹਦੀ ਸ਼ਕਤੀ ਕਿਵੇਂ ਟੋਟੇ ਟੋਟੇ ਹੋ ਗਈ। ਜੋ ਕੁਝ ਨਹੀਂ ਹੈ ਉਹ ਵਿਖਾਉਣਾ ਚਾਹੁੰਦਾ, ਜੋ ਕੁਝ ਹੈ ਇਹ ਲੁਕਾਉਣਾ ਚਾਹੁੰਦਾ। ਤੇ ਜੋ ਕੁਝ ਇਹਨੂੰ ਹੋਣਾ ਚਾਹੀਦਾ ਉਹ ਭੁਲਾਉਣਾ ਚਾਹੁੰਦਾ। ਕੈਸੀ ਬੰਦੇ ਦੇ ਪੱਲੇ ਕੀ ਰਹਿ ਗਏ, ਮਨੁੱਖ ਦੀ ਸਾਰੀ ਸ਼ਕਤੀ ਟੋਟੇ ਟੋਟੇ ਹੋ। ਕਿਤਨੀ ਇਹਦੀ ਤਾਕਤ ਇਸ ਕੰਮ ਤੇ ਲੱਗ ਗਈ ਕਿ ਜੋ ਕੁਝ ਮੈਂ ਹਾਂ ਉਹ ਲੁਕਿਆ ਰਹਿ ਜਾ, ਲੋਕੀ ਨਾ ਵੇਖ ਲੈਣ, ਔਰ ਇੰਨਾ ਲੁਕਾਇਆ ਆਪਣੇ ਆਪ ਨੂੰ, ਆਪਣੇ ਆਪ ਦਾ ਆਪ ਹੀ ਪਤਾ ਨਾ ਰਹਿ ਗਿਆ ਮੈਂ ਕੀ। ਲੋਕਾਂ ਦੀਆਂ ਨਿਗਾਹਾਂ ਤੋਂ ਕੋਈ ਚੀਜ਼ ਛੁਪਾਈ ਜਾਵੇ ਤੇ ਆਪਣੀ ਨਿਗਾਹ ਤੋਂ ਵੀ ਛੁਪ ਜਾਂਦੀ। ਘਰ ਚ ਪਈ ਕੋਈ ਵਸਤੂ ਅਸੀਂ ਚਾਹੀਏ ਘਰ ਵਿਚ ਆਉਣ ਵਾਲਾ ਨਾ ਵੇਖੇ, ਅਸੀਂ ਉੱਤੇ ਕੱਪੜਾ ਪਾ ਦਿੰਦੇ, ਕੱਜ ਦਿੰਦੇ ਹਾਂ, ਟੱਕ ਦਿੰਦੇ ਹਾਂ, ਰੱਖ ਦਿੰਦੇ ਹਾਂ ਲੁਕਾ ਕੇ। ਹੁੰਦਾ ਕੀ ਏ, ਆਪ ਹੀ ਭੁੱਲ ਜਾਂਦੀ ਵੀ ਘਰ ਚ ਹੈ ਸੀ ਕਿ ਨਹੀਂ। ਰੱਖੀ ਹੋਈ ਵਸਤੂ, ਲੁਕਾਈ ਹੋਈ ਵਸਤੂ ਆਪਣੇ ਹੀ ਚੇਤੇ ਤੋਂ ਲੈ ਜਾਂਦੀ। ਮੈਂ ਨਿੰਦਕ ਹਾਂ, ਮੈਂ ਲੋਕਾਂ ਨੂੰ ਨੀ ਦੱਸਣਾ ਚਾਹੁੰਦਾ, ਮੈਂ ਕਿਰਤਕਾਰ ਹਾਂ, ਮੈਂ ਕਿਸੇ ਨੂੰ ਕਹਾਂਗਾ, ਮੈਂ ਕਾਮੀ ਹਾਂ, ਮੈਂ ਕ੍ਰੋਧੀ ਹਾਂ, ਮੈਂ ਕਿਸੇ ਨੂੰ ਨੀ ਕਹਾਂਗਾ, ਲੁਕਾਵਾਂਗਾ। ਤੇ ਹੁੰਦਾ ਕੀ ਏ, ਆਪ ਨੂੰ ਨੀ ਪਤਾ ਰਹਿੰਦਾ ਕਿ ਮੈਂ ਕਾਮੀ ਹਾਂ, ਆਪਣੀ ਨਿਗਾਹ ਤੋਂ ਆਪਣਾ ਆਪ ਹੀ ਉਜਲ ਹੋ ਗਏ। ਗੁਨਾਹ ਅੰਦਰ ਪਲਦੇ ਰਹੇ, ਅੰਦਰ ਪਏ ਹੋਏ ਦੋਸ਼, ਅੰਦਰ ਪਏ ਹੋਏ ਦੋਖ ਅੰਦਰ ਟਿਕੇ ਰਹਿ ਗਏ। ਇਹਦੇ ਨਾਲ ਬਿਹਤਰ ਤਾਂ ਇਹ ਸੀ, ਜਾਂ ਤਾਂ ਆਪ ਨਿਗਾਹ ਰੱਖਦਾ ਤੀ, ਜਾਂ ਦੂਜਿਆਂ ਨੂੰ ਨਿਗਾਹ ਰੱਖਣ ਦਿੰਦਾ, ਕੀ ਹਰਜ ਸੀ। ਲੋਕ ਵੇਖ ਲੈਂਦੇ ਥੋੜਾ ਜਿਹਾ ਮਾੜਾ ਕਹਿ ਲੈਂਦੇ, ਲੇਕਿਨ ਘੱਟੋ ਘੱਟ ਦੋਖ ਘਰੋਂ ਸੁੱਟਣ ਦੀ, ਘਰੋਂ ਕੱਢਣ ਦੀ ਗੱਲ ਤਾਂ ਬਣ ਜਾਂਦੀ। ਭਾਈ ਗੁਰਦਾਸ ਜੀ ਨੇ ਮਨੁੱਖ ਦੀ ਇਸ ਕਮਜ਼ੋਰੀ ਵੱਲ ਨਿਗਾਹ ਪਵਾਈ। ਭਾਈ ਸਾਹਿਬ ਕਹਿੰਦੇ ਨੇ ਆਓ ਆਪਣੇ ਵੱਲ ਵੇਖੀ, ਲੋਕਾਂ ਵੱਲ ਵੇਖਦੇ ਰਹਾਂਗੇ, ਆਪਣਾ ਆਪ ਲੁਕਾਉਂਦੇ ਰਹਾਂਗੇ, ਗਲਤੀ ਹੋ ਜਾਵੇਗੀ। ਬਹੁਤ ਤਾਕਤ ਲੱਗਦੀ, ਬੜੀ ਸ਼ਕਤੀ ਲੱਗਦੀ, ਜੋ ਕੁਝ ਮੈਂ ਨਹੀਂ ਹਾਂ ਉਹ ਵਿਖਾਉਣ ਤੇ ਵੀ ਸ਼ਕਤੀ ਲੱਗਦੀ, ਜੋ ਕੁਝ ਮੈਂ ਹਾਂ ਉਸ ਨੂੰ ਲੁਕਾਉਣ ਤੇ ਵੀ ਸ਼ਕਤੀ ਲੱਗਦੀ। ਔਰ ਜਿਹੜਾ ਕਹਿੰਦੇ ਨਾ ਕੋਈ ਚੀਜ਼ ਚੇਤੇ ਕਰਨੀ ਹੋਵੇ ਤੇ ਮੱਥੇ ਤੇ ਹੱਥ ਮਾਰਦਾ ਬੰਦਾ, ਤੇ ਕਈ ਵਾਰੀ ਐਸਾ ਵੀ ਹੁੰਦਾ ਕੋਈ ਚੀਜ਼ ਬੰਦਾ ਭੁਲਾਉਣਾ ਚਾਹੁੰਦਾ ਹੋਵੇ ਤੇ ਭੁੱਲਦੀ ਨਾ ਹੋਵੇ, ਉਹਦੇ ਤੇ ਵੀ ਬੜਾ ਜ਼ੋਰ ਲੱਗਦਾ। ਕਈ ਤਾਂ ਪਾਗਲ ਲੋਕ ਸ਼ਰਾਬਾਂ ਪੀਣ ਤੁਰ ਪੈਂਦੇ ਨੇ, ਸ਼ਰਾਬ ਪੀ ਕੇ ਭੁਲਾ ਦੇਵਾਂ, ਕਿਸੇ ਹੋਰ ਪਾਸੇ ਪਰਚ ਜਾਵਾਂ ਭੁੱਲ ਜਾਵਾਂਗਾ, ਕੋਈ ਡਰਾਉਣੀ ਚੀਜ਼ ਵੇਖ ਲਈ, ਕੋਈ ਗੁਨਾਹ ਹੁੰਦਾ ਵੇਖ ਲਿਆ ਕਿ ਗੁਨਾਹ ਕਰਦਿਆਂ ਖਿਆਲ ਆ ਗਿਆ, ਤੇ ਬੰਦਾ ਚਾਹੁੰਦਾ ਉਹ ਜਿਹੜਾ ਬੋਝ ਦਿਮਾਗ ਤੇ ਹੈ, ਜੋ ਸੌਣ ਨਹੀਂ ਦਿੰਦਾ, ਖਾਣ ਨਹੀਂ ਦਿੰਦਾ, ਬਹਿਣ ਨਹੀਂ ਦਿੰਦਾ, ਉਸ ਬੋਝ ਨੂੰ ਲਾਉਣ ਵਾਸਤੇ ਬੰਦਾ ਭੁਲਾਉਣਾ ਚਾਹੁੰਦਾ, ਬੜੀ ਤਾਕਤ ਲੱਗਦੀ ਹੈ, ਭੁਲਾਉਣ ਤੇ ਵੀ ਬੜੀ ਤਾਕਤ ਲੱਗਦੀ। ਤੇ ਬੰਦੇ ਦੀ ਸ਼ਕਤੀ ਜੇ ਇਸੇ ਪਾਸੇ ਲੱਗਦੀ ਰਹੀ ਮਾਫ਼ ਕਰਨਾ, ਤੇ ਕਮਾਉਣ ਵਾਸਤੇ ਕਿਹੜੀ ਸ਼ਕਤੀ ਰਹਿ ਜਾਵੇਗੀ। ਗੁਰਮਤ ਧਰਮ ਭਗਤੀ ਕਮਾਉਣ ਵਾਸਤੇ ਤਾਕਤ ਕਿੱਥੋਂ ਲਿਆਵੇਗਾ, ਸਾਰੀ ਤਾਕਤ ਤਾਂ ਟੋਟੇ ਟੋਟੇ ਹੋ ਰਹੀ। ਭਾਈ ਸਾਹਿਬ ਕਹਿੰਦੇ ਨੇ ਨਹੀਂ, ਜੋ ਕੁਛ ਤੂੰ ਹੈ ਉਹ ਵੇਖ ਲੈਣ ਦੇ ਲੋਕਾਂ ਨੂੰ, ਬਲਕਿ ਚੰਗਾ ਕਰ ਜੇ ਲੋਕੀ ਨਹੀਂ ਵੇਖਦੇ ਤੇ ਆਪੇ ਹੀ ਦੱਸ, ਤੇ ਜੇ ਤੇਰੀ ਜ਼ਰੂਰਤ ਨਹੀਂ ਨਾ ਪੈਂਦੀ, ਲੋਕਾਂ ਨੂੰ ਦੱਸਣ ਦੀ ਜ਼ਰੂਰਤ ਨਹੀਂ ਪੈਂਦੀ, ਤੇ ਇਸ ਤਰ੍ਹਾਂ ਕਰ ਗੁਰੂ ਅੱਗੇ ਹੀ ਕਹਿ ਦੇ। ਧੰਨ ਗੁਰੂ ਕਲਗੀਧਰ ਸਾਹਿਬ ਦਸਮ ਪਾਤਸ਼ਾਹ ਨੇ ਇੱਕ ਬੜੀ ਪਿਆਰੀ ਪਰੰਪਰਾ ਬਣਾਈ, ਉਹ ਕਹਿੰਦੇ ਨੇ ਬੱਜਰ ਕੁਰੈਤ ਹੋ ਜਾਵੇ, ਪੰਜਾਂ ਪਿਆਰਿਆਂ ਦੇ ਸਾਹਮਣੇ ਪੇਸ਼ ਹੋ ਜਾ, ਕਿਉਂਕਿ ਗੁਰੂ ਦਾ ਰੂਪ ਨੇ, ਮਤ ਸ਼ਰਮ ਕਰੋ, ਇਹਨਾਂ ਦੇ ਸਾਹਮਣੇ ਆ ਕੇ ਬੈਠ ਜਾਓ ਤੇ ਕਹਿ ਦਿਓ ਗੁਰੂ ਰੂਪ ਖਾਲਸਾ ਜੀ, ਮੈਥੋਂ ਰੋਮਾਂ ਦੀ ਬੇਅਦਬੀ ਹੋ ਗਈ, ਮੈਨੂੰ ਖਿਮਾ ਕਰ ਦਿਓ, ਲਾ ਦਿਓ ਤਨਖਾਹ, ਗੁਨਾਹਗਾਰ ਹਾਂ, ਲਾਓ ਸਜ਼ਾ ਮੈਨੂੰ, ਪਰ ਮੈਨੂੰ ਮਾਫ਼ ਕਰ ਦਿਓ, ਮੈਂ ਅੱਗੋਂ ਤੋਂ ਰਾਹ ਪੈ ਜਾਵਾਂ, ਮੇਰੀ ਨਿਗਾਹ ਵਿਚ ਮੈਲ ਆ ਗਈ, ਮੇਰੇ ਕੋਲੋਂ ਬੱਜਰ ਕੁਰੈਤ ਹੋ ਗਈ, ਪਰ ਇਸਤਰੀ ਪਰਪੁਰਖ ਸੰਗ ਹੋ ਗਿਆ, ਮੈਨੂੰ ਖਿਮਾ ਕਰੋ, ਮੈਨੂੰ ਰਾਹ ਪਾਓ। ਤੇ ਜੇ ਨਹੀਂ ਦੱਸਾਂਗਾ, ਪੰਜਾਂ ਪਿਆਰਿਆਂ ਨੂੰ ਨਹੀਂ ਦੱਸਾਂਗਾ, ਖਾਲਸੇ ਅੱਗੇ ਨਹੀਂ ਰੱਖਾਂਗਾ, ਗੁਰੂ ਅੱਗੇ ਨਹੀਂ ਰੱਖਾਂਗਾ, ਦੋਸ਼ ਅੰਦਰ ਰਹੇਗਾ, ਚਲਦਾ ਰਹੇਗਾ, ਫਲਦਾ ਰਹੇਗਾ, ਵੱਧਦਾ ਰਹੇਗਾ, ਗੁਨਾਹਗਾਰੀ ਚਲਦੀ ਰਹੇਗੀ। ਨਹੀਂ, ਗੁਨਾਹਾਂ ਤੇ ਨਿਗਾਹ ਰੱਖਣ ਦੀ ਲੋੜ,
और एक होर गल तुसा देखिया घरां विच ते बाहर कुछ जानवर ऐसे भी हुंदे ने जेड़े अपना आप छुपाउंदे ने जिन्हां दे डंग विच जहर हुंदी वो अपने आप नूं लुका के रखदे ने क्योंकि उन्हां नूं पता है साडी जहर दे कारण करके संसार साडा दुश्मन है असी डंग मारन वाले इस करके अगले डंग चुकी फिरदे ने साडे खिलाफ सप नूं भी पता है बिच्छू नूं भी पता है इन्हां नूं पता है कि साडे खिलाफ डंग चुकी होई है जिन्हां नूं साडे कोलों खतरा है ते फिर ये अख बचाउंदे ने ध्यान देना सप ते निगाह पै जावे ये कतराएगा अगा पिछा आउण दा जतन करेगा पिछू हनेरे विच तां अपना दा लाउण दा जतन करेगा लेकिन जे चानण कर दिओ ते भज के खूंजे च वड़न की कोशिश करेगा उन्हूं पता है कि मेरे बारे जानदे ने मैनूं मार देणे बिल्कुल इसे तरह डंग मारन वाले जानवरां वांग जिहड़े दोष ने ना बुराइयां ये भी मनुख नूं अग्ञान दे हनेरे विच डंगदियां ने जे किते बंदा अपने आप ते निगाह मारनी शुरू कर दे अपने आप नूं देखण दा जतन करे ना कि मैं की हां मेरे अंदर काम कितना है क्रोध कितना है मेरे अंदर हंकार कितना है मेरे अंदर निंदा कितनी है ईरखा कितनी है इन्हां नूं भजना पै जाणगी इन्हां दोषां नूं घबराहट पैदा हो जाएगी कि तां बंदा जिस नूं असां डंगणा है तां वेख रिहा सन ये डंग नहीं मारन देवेगा ये जहर नहीं घोलन देवेगा ये सुचेत हो गया फिर ये जीवन विचों नठ जांदे ने सिर्फ निगाह रखण दी लोड़ है भाई साहब भाई गुरदास जी क्योंकि आप पूर्ण गुरसिख गुरु के सामने अपने दोष रख देने वाले गुरमत लैण वाले दुरमत तजन वाले ने वो अपने आप से निगाह रखते ने ते सानू अपने आप से निगाह रखने वास्ते एक बड़ा प्यारा जिहा ढंग दसदे ने वो कंजरे किरत घर नहीं बनना गुनाहगार नहीं बनना ते निगाह मारिए ते कुछ अंदर पिया नजर आ जाएगा कहने हो अपराधी गुनाहगार अपराधी कहने जिसने अपराध कर लिया हो वे दोष कर लिया हो जिदे कोलो गुनाह हो गया हो वो कहने एक मुलजम हुंदा है ते एक मुजरम हुंदा है मुलजम हुंदा है जिते इल्जाम दोष धरिया गया होवे कि इसने हो सकदा है गुनाह कीता है लेकिन जिसले साबित हो जावे इन्हें गुनाह कीता है फिर कहने ने मुलजम नहीं मुजरम है इहदे कोलो जुर्म होया है पक्की गल मुलजम तो मुजरम हो जाता है ते जेड़ा बंदा मन ही लवे ना कन्फेस कर लवे वह कहता जी मैं मुजरम हाँ वह यह नहीं कहता मैं मुलजम हाँ मुलजम तो उहदे ते इल्जाम लाया जाए मुजरम हुंदा जिहड़ा मन लवे या जिहड़ा साबित हो जाए भाई साहब कहते ने मुजरम बन के गुरु के चरणा विच गटहरे च खड़े हो जा मन लई हो अपराधी गुनाहगार हो बेमुख मंदा चोर यार जुआर हो कई बार ऐसा भी होया होगा गुनाह मैं कीते नहीं या मैं तो होए नहीं या मौका नहीं मिले कई तरह के गुनाहगार ने एक वो होंगे ने जेड़े कर लेंदे ने फड़े नहीं जाते एक वो होंगे ने जेड़े करते ने फड़े जाते ने सजा मिल जाती एक वो भी होंगे ने माफ करना जेड़े करना चाहते ने दा नहीं लगा अंदर गुनाह पड़ रहे हैं अंदर गुनाह की वृत्ति चल रही घट गुनाहगार हो भी कोई नहीं दा नहीं लगा लेकिन करना चाहता है तिने ही गुनाहगार भाई साहब कहते हो अपराधी गुनाहगार हो बेमुख मंदा चोर यार जुआर हो जुआ एक खेडदा है पिया फड़िया गया एक खेडदा है पिया नहीं फड़िया गया एक कोई जिहड़ा खेडण नूं जी करदा है डरदा नहीं पिया खेडदा उत्थे दा उत्थे ही खड़ा कोई वखरा नहीं खड़ा उन्हां एक शराब पी रहा है डिग रहा है

ਇਸ ਨੂੰ ਤਾਂ ਭਾਈ ਸਾਹਿਬ ਨੇ ਬਹੁਤ ਹੀ ਵੱਡਾ ਪਾਪ ਸਮਝਿਆ ਤੇ ਕਦੇ ਕਦੇ ਧਿਆਨ ਪੈਂਦਾ ਕਿੱਥੇ ਵਾਹਿਗੁਰੂ ਅਕਾਲ ਪੁਰਖ ਨੇ ਜ਼ਿੰਦਗੀ ਦਿੱਤੀ, ਸਵਾਸ ਦਿੱਤੇ ਨੇ, ਸੰਸਾਰ ਦੇ ਸੁੱਖ ਦਿੱਤੇ ਨੇ ਤੇ ਮੈਂ ਉਹਦਾ ਹੀ ਸ਼ੁਕਰਾਨਾ ਨਾ ਕਰਾਂ, ਮੈਥੋਂ ਵੱਡਾ ਕਿਹੜਾ ਕਿਰਤ ਕਰਨ ਹੋਵੇ। ਤੇ ਭਾਈ ਸਾਹਿਬ ਕਹਿੰਦੇ ਨੇ ਜਿਹੜੇ ਕਿਰਤ ਘਾਨੇ ਦਾ ਕੀਤਾ ਨਹੀਂ ਜਾਣਦੇ, ਮਾਪਿਆਂ ਦਾ ਕੀਤਾ ਨਹੀਂ ਜਾਣਦੇ, ਉਸਤਾਦ ਦਾ ਕੀਤਾ ਨਹੀਂ ਜਾਣਦੇ, ਗੁਰੂ ਦਾ ਕੀਤਾ ਨਹੀਂ ਜਾਣਦੇ, ਮਿੱਤਰਾਂ ਦਾ ਕੀਤਾ ਨਹੀਂ ਜਾਣਦੇ, ਉਹਨਾਂ ਲੋਕਾਂ ਤੋਂ ਕਹਿੰਦੇ ਨੇ ਧਰਤੀ ਉੱਤੇ ਬੜਾ ਭਾਰ ਹੈ, ਕਿਤੇ ਪਰਬਤ ਨੇ ਕਿਤੇ ਰੁੱਖ ਨੇ। ਭਾਈ ਸਾਹਿਬ ਕਹਿੰਦੇ ਨੇ ਨਹੀਂ, ਇਹ ਸਾਰੇ ਭਾਰ ਇੱਕ ਪਾਸੇ, ਭਾਰੇ ਭੂਈ ਅਕਿਰਤ ਕਣ ਮੰਦੀ ਹੂੰ ਮੰਦੇ। ਕਹਿੰਦੇ ਨੇ ਧਰਤੀ ਤੇ ਸਭ ਤੋਂ ਬਹੁਤਾ ਭਾਰ, ਧਰਤੀ ਅਗਰ ਭਾਰ ਮੰਨਦੀ ਹੈ ਕਿਰਤ ਘਣਾਂ ਦਾ ਮੰਨਦੀ। ਕਿਰਤ ਘਣ ਬਹੁਤ ਬੋਝਲ ਹੈ, ਇਹਦਾ ਬੋਝ ਧਰਤੀ ਉੱਤੇ ਬਹੁਤ ਭਾਰ ਹੈ। ਉਹ ਇੱਕ ਨਕਸ਼ਾ ਤਾਂ ਬੜਾ ਹੀ ਪਿਆਰਾ ਖਿੱਚਿਆ। ਭਾਈ ਸਾਹਿਬ ਕਹਿੰਦੇ ਨੇ ਮਦ ਵਿੱਚ ਰਿੱਧਾ ਪਾਏ ਕੇ ਕੁੱਤੇ ਦਾ ਮਾਸ। ਮਾੜੀ ਤੋਂ ਮਾੜੀ ਗੱਲ ਕੀਤੀ ਜਿਹੜੀ ਹੋ ਸਕਦੀ ਹੈ ਬੰਦੇ ਕੋਲ। ਭਾਈ ਸਾਹਿਬ ਕਹਿੰਦੇ ਨੇ ਸ਼ਰਾਬ ਵਿੱਚ ਕੁੱਤੇ ਦਾ ਮਾਸ ਪਾ ਕੇ ਰਿੰਨ ਦਿੱਤਾ। ਮਦ ਵਿੱਚ ਰਿੱਧਾ ਪਾਏ ਕੇ ਕੁੱਤੇ ਦਾ ਮਾਸ ਧਰਿਆ ਮਾਨਸ ਖੋਪੜੀ ਕਰਮੰਦੀ ਵਾਸ। ਤੇ ਫਿਰ ਕਹਿੰਦੇ ਨੇ ਰੱਤੂ ਭੜਿਆ ਕੱਪੜਾ ਕਰਕੱਜਣ ਵਾਸ, ਕਰਕੱਜਣ ਤਾਸ ਤੇ ਟੱਕ ਲੈ ਚੱਲੀ ਚੂੜੀ, ਨੀਵੇਂ ਤੋਂ ਨੀਵੀ ਜਾਤ। ਰੱਤ ਨਾਲ ਲਿਪੜਿਆ ਹੋਇਆ ਕੱਪੜਾ, ਮੰਦੀ ਵਾਸ਼ਨਾ ਵਾਲੀ ਚੂੜੀ। ਇੱਕ ਤਾਂ ਨੀਵੀ ਜਾਤ, ਤੇ ਕਹਿੰਦੇ ਨੇ ਵਾਸ਼ਨਾ ਉਹਦੀ ਮੰਦੀ, ਉਹਦਾ ਆਚਰਣ ਨਹੀਂ ਠੀਕ, ਉਹਦੀ ਭਾਵਨਾ ਨਹੀਂ ਠੀਕ। ਤੇ ਕੁੱਤੇ ਦਾ ਮਾਸ, ਉਹ ਵੀ ਸ਼ਰਾਬ ਚ ਰਿੰਨਿਆ ਹੋਇਆ ਤੇ ਬੰਦੇ ਦੀ ਖੋਪੜੀ ਚ ਪਾਇਆ ਹੋਇਆ। ਤੇ ਉਹਨੂੰ ਪੁੱਛਿਆ ਵੀ ਇਹ ਕਿਉਂ ਕੱਜੀ ਕਿਉਂ ਜਾਨੀ, ਟਾਕੇ ਕਿਉਂ ਲੈ ਜਾ ਰਹੀ। ਉਹ ਕਹਿੰਦੀ ਹੈ ਨਦਰੀ ਪਵੇ ਅਕਿਰਤ ਕਣ ਮਤ ਹੋਏ ਵਿਨਾਸ਼, ਮੈਂ ਡਰਨੀ ਆ ਕਿਸੇ ਕਿਰਤ ਕਣ ਦੀ ਨਿਗਾਹ ਪੈ ਗਈ ਤੇ ਖਰਾਬ ਹੋ ਜਾਏਗੀ। ਅੱਗੇ ਕਿਹੜਾ ਚੰਗਾ ਪਰ ਨਹੀਂ, ਉਹ ਕਹਿੰਦੀ ਹੋ ਸਕਦਾ ਕੋਈ ਥੋੜੀ ਬਹੁਤੀ ਇਹਦੇ ਚੰਗਿਆਈ ਹੋਵੇ, ਜੇ ਕਿਰਤ ਕਣ ਦੀ ਨਿਗਾਹ ਪੈ ਗਿਆ ਤੇ ਇੱਥੋਂ ਵੀ ਖਰਾਬ ਹੋ ਜਾਏ। ਭਾਈ ਸਾਹਿਬ ਕਿਰਤ ਕਣ ਨੂੰ ਬਹੁਤ ਮਾੜਾ ਸਮਝਦੇ ਨੇ ਤੇ ਕਈ ਵਾਰੀ ਆਪਣੇ ਆਪ ਤੇ ਨਿਗਾਹ ਮਾਰੀ ਵੀ ਆਖੀਦਾ ਕਿਤੇ ਕਿਤੇ ਕਿਰਤ ਘਣ ਦਾ ਸਰੀਰ ਚ ਜੀਵਨ ਚ ਚੱਲਦਾ ਨਹੀਂ ਰਹੀ। ਐਸਾ ਤਾਂ ਨਹੀਂ ਕਿ ਕਿਤੇ ਮਾਤਾ ਪਿਤਾ ਪ੍ਰਤੀ, ਗੁਰੂ ਪ੍ਰਤੀ, ਪੰਥ ਪ੍ਰਤੀ, ਔਰ ਇੱਥੋਂ ਤੱਕ ਕਿ ਕਈ ਵਾਰੀ ਤਾਂ ਐਸਾ ਵੀ ਜਿਸ ਸਰੀਰ ਚ ਮੈਂ ਵੱਸ ਰਿਹਾ ਕੁਝ ਵਰਿਆਂ ਵਾਸਤੇ, ਮੈਂ ਆਪਣੇ ਸਰੀਰ ਦੇ ਪ੍ਰਤੀ ਵੀ ਇਮਾਨਦਾਰ ਹਾਂ, ਇਹਦੇ ਨਾਲ ਤਾਂ ਕਿਰਤ ਘਣਤਾ ਨਹੀਂ ਕਰ ਰਿਹਾ, ਇਹਦੇ ਨਾਲ ਤਾਂ ਜ਼ੁਲਮ ਨਹੀਂ ਕਰ ਰਿਹਾ, ਮੈਂ ਇਹਦੇ ਨਾਲ ਵੀ ਹੋ ਰਿਹਾ। ਆ ਹੁਣੇ ਪੜ੍ਹਿਆ ਸੀ ਨਾ ਕਿ ਇਸ ਪਿੰਡ ਦੇ ਨਾਲ, ਇਸ ਸਰੀਰ ਦੇ ਨਾਲ ਪਿਆਰ ਕੋਈ ਨਹੀਂ, ਜੋ ਨਹੀਂ ਖਾਣਾ ਉਹ ਖਾਣਾ, ਜੋ ਨਹੀਂ ਪੀਣਾ ਉਹ ਪੀਣਾ, ਜੋ ਇਸ ਸਰੀਰ ਤੇ ਨਹੀਂ ਵਰਤਾਉਣਾ ਚਾਹੀਦਾ ਉਹ ਵਰਤਾਈ ਜਾ ਰਿਹਾ, ਹੋਰ ਕੀ ਕਰਨਾ ਮੈਂ। ਇਸ ਸਰੀਰ ਨਾਲ ਜਿਹਦੇ ਚ ਮੈਂ ਰਹਿਣਾ, ਇਹਦੇ ਨਾਲ ਵੀ ਇਮਾਨਦਾਰ ਨਹੀਂ ਹਾਂ ਮੈਂ, ਹੋਰ ਮੇਰੀ ਇਹ ਤੋਂ ਵੱਡੀ ਕਿਰਤ ਘਣਤਾ ਕੀ ਹੋਵੇ। ਮੈਂ ਜੇ ਹਾਂ ਨਾ ਕਿਰਤ ਕਰ ਹੈ ਵੀ ਨਾ ਹੋਆ ਹੋਮਨ ਹਾਰਾ, ਮੈਂ ਜੇ ਹਾਂ ਨਾ ਹਰਾਮ ਖੋਰ, ਜੋ ਜਿਹਦਾ ਖਾਂਦਾ ਹੈ ਉਹਦਾ ਹੀ ਬੁਰਾ ਸਕਦਾ, ਹੋਰ ਨਾ ਕੋਈ ਅਵਗੁਣ ਹਾਰਾ, ਇਹ ਤੋਂ ਵੱਡਾ ਅਵਗੁਣ ਕੀ ਹੋਵੇਗਾ। ਭਾਈ ਸਾਹਿਬ ਕਹਿੰਦੇ ਨੇ ਮੈਂ ਜੇ ਹਾਂ ਨਿੰਦਕ ਨਾ ਕੋਈ, ਗੁਰ ਨਿੰਦਾ ਸਿਰ ਬੱਜਰ ਭਾਰਾ, ਇੱਕ ਤਾਂ ਉਹਦੇ ਲੋਕਾਂ ਦੀ ਨਿੰਦਿਆ ਕਰਨੀ, ਤੇ ਮੈਥੋਂ ਤਾਂ ਗੁਨਾਹਗਾਰੀ ਇਹ ਹੈ ਕਿ ਮੈਂ ਗੁਰੂ ਦੀ ਨਿੰਦਿਆ ਕਰਨੋਂ ਵੀ ਬਾਸ ਨਹੀਂ, ਗੁਰੂ ਕੇ ਵੀ ਔਗਣ ਕੱਢਣ ਬਹਿ ਜਾਣਾ, ਕਮਾਲ ਦੀ ਗੱਲ ਹੈ। ਆਪਣਾ ਦੇਹ ਚੁਰੂ ਕਰ ਪਾਣੀ, ਦੇਹ ਨਿੰਦੇ ਜੇ ਗੰਗਾ ਆਣੀ, ਜਿਨ੍ਹਾਂ ਨੇ ਗੰਗਾ ਪਹਾੜਾਂ ਚੋਂ ਖਿੱਚ ਕੇ ਧਰਤੀ ਤੇ ਲੈ ਆਂਦੀ ਉਹਦੀ ਨਿੰਦਿਆ ਕਰਨ ਬਹਿ ਜਾਂਦਾ, ਤੇ ਆਪਣੇ ਕੋਲੋਂ ਚੁਲੀ ਪਾਣੀ ਦੀ ਨਹੀਂ ਦੇ ਹੋਣੀ। ਐਸਾ ਹੀ ਮਨੁੱਖ ਦੀ ਦਸ਼ਾ ਹੁੰਦੀ ਚਲੀ ਜਾ ਰਹੀ ਹੈ ਕਿ ਔਰਾਂ ਦੀ, ਹੋਰਨਾਂ ਦੀ ਨਿੰਦਿਆ ਕਰਦਿਆਂ ਕਰਦਿਆਂ ਇਹ ਗੁਰੂ ਕੀ ਵੀ ਨਿੰਦਿਆ ਕਰਨ ਲੱਗ ਪਏ, ਗੁਰੂ ਵਿੱਚ ਵੀ ਔਗਣ ਕੱਢਣ ਲੱਗ ਪੈਂਦਾ। ਔਰ ਕਮਾਲ ਦੀ ਗੱਲ ਹੈ, ਕੋਈ ਦੂਜੇ ਮਤ ਵਾਲੇ ਜਿਨ੍ਹਾਂ ਦਾ ਸਿੱਖੀ ਚ ਕੋਈ ਵਿਸ਼ਵਾਸ ਨਹੀਂ, ਉਹ ਗੁਰੂ ਬਾਰੇ ਕੋਈ ਗੱਲ ਕਰਨ, ਸੁਣ ਕੇ ਸਾਥੋਂ ਬਰਦਾਸ਼ਤ ਨਾ ਹੋਵੇ, ਕਿਉਂਕਿ ਮਹਾਰਾਜ ਕਲਗੀਧਰ ਪਾਤਸ਼ਾਹ ਨੇ ਗੁਰਸਿੱਖ ਵਾਸਤੇ ਹੁਕਮ ਕਰਾਇਆ ਗੁਰ ਕੀ ਨਿੰਦਾ ਸੁਣੇ ਨਾ ਕਾਣ। ਇੱਥੇ ਜੇ ਗੁਰੂ ਕਾ ਸਿੱਖ ਆਪ ਹੀ ਗੁਰਸਿੱਖੀ ਦਾ ਬਾਣਾ ਪਾ ਕੇ ਤੇ ਗੁਰੂ ਦੇ ਔਗਣ ਕੱਢਣੇ ਸ਼ੁਰੂ ਕਰ ਦੇਵੇ, ਉਸ ਬੰਦੇ ਕੋਲੋਂ ਆਪ ਕੋਲੋਂ ਕਿਸੇ ਗੁਣ ਦੀ ਆਸਾ ਨਹੀਂ ਕੀਤੀ ਜਾ ਸਕਦੀ। ਭਾਈ ਸਾਹਿਬ ਕਹਿੰਦੇ ਨੇ ਹੋਰ ਤਾਂ ਹੋਰ ਦੁਨੀਆਂ ਨੂੰ ਤਾਂ ਕੀ ਮਾਫ਼ ਕਰਨਾ, ਮੈਂ ਗੁਰੂ ਦੀ ਨਿੰਦਿਆ ਤੋਂ ਬਾਜ਼ ਨਹੀਂ ਆਉਂਦਾ। ਸਤਿਗੁਰ ਤੇ ਮੈਂ ਕਿਹਾ ਬੇਮੁੱਖ ਨਾ ਕੋਈ, ਸਤਿਗੁਰ ਤੇ ਬੇਮੁੱਖ ਹਥਿਆਰਾ, ਮੇਰੇ ਨਾਲ ਵੱਡਾ ਬੇਮੁੱਖ ਹੋਰ ਕੌਣ ਹੋਵੇਗਾ, ਮੇਰੇ ਨਾਲ ਵੱਡਾ ਹਥਿਆਰਾ ਕੌਣ ਹੋਵੇਗਾ, ਮੈਂ ਗੁਰੂ ਤੋਂ ਬੇਮੁੱਖ, ਹੋਰਨਾਂ ਦੇ ਵਿੱਚ ਕੀ ਸਨਮੁੱਖ ਹੋਵਾਂਗਾ, ਹੋਰਨਾਂ ਦਾ ਕੀ ਮਿੱਤਰ ਬਣਾਂਗਾ, ਗੁਰੂ ਤੋਂ ਹੀ ਬੇਮੁੱਖ। ਕਹਿੰਦੇ ਨੇ ਮੈਂ ਜੇ ਹਾਂ ਕੋ ਦੁਸ਼ਟ ਨਾ ਹੈ, ਨਿਰਵੈਰ ਸੋ ਵੈਰ ਵਿਕਾਰਾ, ਭਲੇ ਲੋਕਾਂ ਨਾਲ ਵੈਰ ਮੇਰਾ, ਬੁਰੇ ਲੋਕਾਂ ਨਾਲ ਯਾਰੀ ਮੇਰੀ, ਭਲੇ ਲੋਕਾਂ ਨਾਲ ਵਿਕਾਰ ਤੇ ਬੁਰਾਈ ਕਰਨ ਵਾਲਾ, ਉਹਨਾਂ ਨਾਲ ਵੈਰ ਕਮਾਉਣ ਵਾਲਾ, ਮੇਰੇ ਵਰਗਾ ਦੁਸ਼ਟ ਹੋਰ ਕੌਣ ਹੋਵੇ। ਮੈਂ ਜੇ ਹਾਂ ਨਾ ਵਿਸ਼ਵਾਸ ਧਰੋ, ਮੇਰੇ ਤੇ ਕੋਈ ਵਿਸ਼ਵਾਸ ਕਰੇ ਤੇ ਮੈਂ ਉਹਦੇ ਨਾਲ ਧੋਖਾ ਕਰਾਂ।
विश्वास त्रोही विश्वास घाटी अकिरत कहन मैं को ना रखंदा इथे कहंदे जेड़ा मेरे ते विश्वास करे मैं ओदे नाल त्रोह कर जाना मेरे कोल ओदे नाल भी धोखा हो जांदा है। बगल समाधि नीर आहारा उतो वेखण नू चंगा चंगा समाधि जिवे बगला ला के बहिंदा है खलोंदा है समाधि ला के ते अपने पैरां कोल आउण वाली हर मच्छी गड्डी नू ओ धोखे नाल चपट के खा जांदा है। ऐसा ही किते मेरा पखंड लोकां नू धोखा देण वास्ते तां नहीं ए भी अपने आप ते निगाह रखी जाए कुछ सुधार होने की आस हो सकती है। भाई साहब कहने वज्र लेप ना उतरे पिंड अपरच है औचर चारा ए तो वड्डा पाप मेरा किथे माफ होवेगा कि मैं अपने शरीर नाल अपने जीवन नाल ही प्यार नहीं कर सकता पिया और जो नहीं खाना चाहिए मैं वो खा के अपने शरीर का अपने जीवन का नाश कर रहा अपने शरीर प्रति मैं ईमानदार नहीं हां। भाई साहब कहने मैं जिहा ना दबाजरा दोहरे जीवन वाले जिदा अंदर बाहर एक नहीं है अंदरों होर ते बाहरों होर तज गुरमत दुरमत हितकारा गुरमत नाल माड़ी मत नाल मैं प्यार कर रहा ते गुरु की गुरमत नूं अपने जीवन च थां नहीं दे रहा। कहाउण नूं मैं सिख हां ना मरीद ना शब्द विचारा कहाउण नूं सिख हां लेकिन गुरु के शब्द की विचार नहीं गुरु के बचना नाल प्यार नहीं कहो जिहा सिख हां एहो जिहा सिख भाई साहब नहीं चाहते एहो जिहा सिख होना भाई साहब पसंद नहीं करते ते कोई भी पसंद नहीं करेगा। गल सिर्फ इन्नी है कि साडी अपने आप से निगाह नहीं जिस दिन अपने आप नूं ध्यान नाल वेखांगे ना इन्हां गुनाहां नूं जीवन चो कढ़ना बड़ा आसान हो जाएगा। लोड़ है भाई साहब दे इन्हां शब्दां द्वारा अपने आप से निगाह रखी।

0: ਸਭ ਸਾਧ ਸੰਗਤ ਪਿਆਰ ਨਾਲ ਆਖੋ ਸਤਨਾਮ
1: ਸ੍ਰੀ ਵਾਹਿਗੁਰੂ,
0: ਫਿਰ ਆਖੋ ਸਤਨਾਮ
1: ਸ੍ਰੀ ਵਾਹਿਗੁਰੂ।
0: ਜੋ ਕਿਰਪਾ ਗੋਬਿੰਦ ਭਈ, ਜਦੋਂ ਵਾਹਿਗੁਰੂ ਨੇ ਕਿਰਪਾ ਕੀਤੀ ਗੋਬਿੰਦ ਅਕਾਲ ਪੁਰਖ ਤੇ ਪੂਰਾ ਗੁਰੂ ਮਿਲ ਗਿਆ, ਸਤਿਗੁਰ ਮਿਲਈ, ਉਹਦੀ ਕਿਰਪਾ ਤੋਂ ਬਿਨਾਂ ਪੂਰਾ ਗੁਰੂ ਨਹੀਂ ਲੱਭ ਸਕਦਾ। ਝੂਠੇ ਗੁਰੂ ਪਾਸ ਫਸ ਜਾਵੇ ਤੇ ਗਿਆ, ਅਮੋਲਕ ਜਨਮੀ ਗਿਆ,

0: ਪਾਗਰੂ ਕਿਰਪਾ ਕਰੇ ਜੋ ਕਿਰਪਾ ਗੋਬਿੰਦ ਪਈ ਉਹਨੇ ਕੀਤੀ ਕਿਰਪਾ ਤੇ ਸਤਿਗੁਰੂ ਮਿਲੀ ਗੁਰੂ ਮਿਲ ਪਿਆ ਫਿਰ ਨਾਮ ਦਾ ਗੁਰੂ ਨੇ ਬਖਸ਼ਿਆ ਨਾਮ ਨਾਮ ਤੇ ਗੁਰੂ ਨੇ ਦੇਣਾ ਵਾਹਿਗੁਰੂ ਕਿਰਪਾ ਕਰਦਾ ਤੇ ਗੁਰੂ ਮਿਲਦਾ ਤੇ ਗੁਰੂ ਕਿਰਪਾ ਕਰਦਾ ਤੇ ਵਾਹਿਗੁਰੂ ਮਿਲਦਾ ਸਭ ਆਖੋ ਨਾਮ ਦਾ ਸੁਖ ਵੀ ਮਿਲ ਪਿਆ ਸੁਖ ਸੰਪਤ ਹਰ ਨਾਮ ਫਲ ਪਾਏ ਸੰਪੇ ਦਾ ਸੁਖ ਵੀ ਮਿਲ ਗਿਆ ਮਾਇਆ ਦਾ ਸੁਖ ਵੀ ਮਿਲ ਗਿਆ ਨਾਮ ਦਾ ਰਸ ਵੀ ਮਿਲ ਗਿਆ ਗੁਰੂ ਨੇ ਕਰਤੀ ਕਿਰਪਾ ਕਈਆਂ ਨੂੰ ਮਾਇਆ ਤੇ ਮਿਲ ਜਾਂਦੀ ਪਰ ਸੁਖ ਨਹੀਂ ਮਿਲਦਾ ਸੰਪੇ ਦਾ ਸੁਖ ਨਹੀਂ ਮਿਲਦਾ ਮਾਇਆ ਮਿਲ ਗਈ ਸਾਨੂੰ ਸਰਦਾਰ ਹੁਕਮ ਸਿੰਘ ਜੀ ਨੇ ਗੱਲ ਸੁਣਾਈ ਸਰਦਾਰ ਬਲਦੇਵ ਸਿੰਘ ਦੀ ਜਿਹੜੇ ਪਹਿਲੇ ਸੀ ਨਾ ਡਿਫੈਂਸ ਮਿਨਿਸਟਰ ਉਹਨਾਂ ਦੇ ਘਰ ਉਹਨਾਂ ਨੇ ਸਾਰਿਆਂ ਗਵਰਨਰਾਂ ਨੂੰ ਮਿਨਿਸਟਰਾਂ ਨੂੰ ਨਹਿਰੂ ਨੂੰ ਵੀ ਸਾਰਿਆਂ ਨੂੰ ਖਾਣੇ ਤੇ ਸੱਦਿਆ ਬੜੀ ਵੱਡੀ ਮੇਜ਼ ਸੀ ਸਾਰੇ ਚੀਫ ਮਿਨਿਸਟਰ ਗਵਰਨਰ ਹੋਰ ਮਿਨਿਸਟਰ ਪੰਡਿਤ ਨਹਿਰੂ ਵੀ ਆਇਆ ਹੋਇਆ ਇਹ ਉਦੋਂ ਸਪੀਕਰ ਹੁੰਦੇ ਸੀ ਇੰਨੇ ਪਦਾਰਥ ਪਏ ਮੇਜ਼ ਤੇ ਅਸੀਂ ਉਹਨਾਂ ਨੂੰ ਕਿਹਾ ਸਰਦਾਰ ਜੀ ਤੁਸੀਂ ਵੀ ਕੁਝ ਖਾਓ ਨਹੀਂ ਮੈਂ ਵੀ ਖਾ ਲੂੰਗਾ ਸਾਡੇ ਕਹਿਣ ਤੋਂ ਜਾਂ ਉਹਨਾਂ ਮੰਗਵਾਇਆ ਤੇ ਦਾਲ ਦਾ ਪਾਣੀ ਇੱਕ ਘੁੱਟ ਦਾਲ ਦਾ ਪਾਣੀ ਪਚਾਉਣ ਵਾਸਤੇ ਚਾਰ ਗੋਲੀਆਂ ਖਾਧੀਆਂ ਸੁਖ ਨਹੀਂ ਮਾਇਆ ਹੈਗੀ ਸੁਖ ਨਹੀਂ ਪਦਾਰਥ ਹੈਗੇ ਨੇ ਸੁਖ ਨੇ ਖਾ ਨਹੀਂ ਸਕਦਾ ਕਹਿੰਦੇ ਮੇਰੇ ਵਾਸਤੇ ਜ਼ਹਿਰ ਆ ਆਲੇ ਪਦਾਰਥ ਆ ਜ਼ਹਿਰ ਆ ਸੁਖ ਨਹੀਂ ਗੁਰੂ ਨੇ ਕੀਤੀ ਕਿਰਪਾ ਵਾਹਿਗੁਰੂ ਨੇ ਕੀਤੀ ਕਿਰਪਾ ਤੇ ਗੁਰੂ ਮਿਲ ਪਿਆ ਗੁਰੂ ਨੇ ਕੀਤੀ ਕਿਰਪਾ ਤੇ ਨਾਮ ਦੀ ਦਾਤ ਬਖਸ਼ੀ ਫੇਰ ਕੀ ਹੋਇਆ ਨਾਮ ਦਾ ਸੁਖ ਨਾਮ ਦਾ ਰਸ ਵੀ ਮਿਲ ਗਿਆ ਤੇ ਸੰਪੇ ਦਾ ਸੁਖ ਵੀ ਮਿਲ ਗਿਆ ਸਭ ਆਖੋ ਮਾਇਆ ਪਾਸੋਂ ਸੁਖ ਮਿਲ ਗਿਆ ਫੇਰ ਐਸੀ ਕਿਰਪਾ ਕੀਤੀ ਅਪੁਸ਼ਟ ਬਾਤ ਤੇ ਪਈ ਸੀਧੇਰੀ ਪੰਜਾਬ ਚ ਆਪਣੇ ਕਹਿੰਦੇ ਹੁੰਦੇ ਸੀ ਫਲਾਣੇ ਦੀਆਂ ਪੁੱਠੀਆਂ ਨਰਦਾਂ ਸਿੱਧੀਆਂ ਹੁੰਦੀਆਂ ਉਹ ਕਰ ਦੇਵੇ ਕਿਰਪਾ ਤੇ ਪੁੱਠੀਆਂ ਨਰਦਾਂ ਸਿੱਧੀਆਂ ਅਪੁਸ਼ਟ ਬਾਤ ਤੇ ਪਈ ਸੀਧੇਰੀ ਦੁਗਤ ਦੁਸ਼ਟ ਸਜਨਈ ਦੁਸ਼ਮਣ ਮਿੱਤਰ ਬਣ ਜਾਂਦੇ ਨੇ ਜੇ ਮਿੱਤਰ ਨਾਮ ਹੀ ਬਣ ਉਹਦੀ ਹੋਵੇ ਕਿਰਪਾ ਦੁਸ਼ਮਣ ਕਰਦਾ ਵਾਰ ਨੁਕਸਾਨ ਕਰਨ ਵਾਸਤੇ ਪਰ ਉਹਦਾ ਲਾਭ ਇੰਨਾ ਹੋ ਜਾਂਦਾ ਇੰਨਾ ਹੋ ਜਾਂਦਾ ਕੋਈ ਮਿੱਤਰ ਨਹੀਂ ਸਵਾਰ ਸਕਦਾ ਸਭ ਆਖੋ ਸਤ ਉਹਦੀ ਕਿਰਪਾ ਹੋਵੇ ਨਾ ਇੰਨਾ ਲਾਭ ਇੰਨਾ ਹੋ ਜਾਂਦਾ ਜੋ ਕਿਰਪਾ ਗੋਬਿੰਦ ਮੋਹਿਕ ਅੰਧਕੂਪ ਤੇ ਮੋਹਿ ਕਿਰਪਨ ਕਾ ਕੋਈ ਨਾ ਜਾਣ ਅਪੁਸ਼ਟ ਬਾਤ ਤੇ ਪਈ ਸੀ ਦਰੀ ਦੁਗਤ ਦੁਸ਼ਟ ਸਜਨਈ ਅੰਧਕਾਰ ਮੈਂ ਰਤਨ ਪ੍ਰਗਾਸਿਓ ਕਈ ਵਾਰ ਐਸਾ ਬੰਦੇ ਤੇ ਦਿਨ ਆਉਂਦੇ ਵੀ ਹਨੇਰਾ ਹੀ ਹਨੇਰਾ ਹੁੰਦਾ ਕਰਮਾਂ ਦੀ ਐਸੀ ਗਤੀ ਆ ਜਾਂਦੀ ਹਨੇਰਾ ਹੀ ਹੈ ਉਹਦੀ ਹੋਵੇ ਕਿਰਪਾ ਉਸ ਹਨੇਰੇ ਚੋਂ ਹੀ ਰਸਤਾ ਵਿਖਾਲ ਦਿੰਦਾ ਰੋਸ਼ਨੀ ਵਿਖਾਲ ਦਿੰਦਾ ਅੰਧਕੂਰ ਮੈਂ ਰਤਨ ਪ੍ਰਗਾਸਿਓ ਅਗਿਆਨਤਾ ਦਾ ਹਨੇਰਾ ਵੀ ਦੂਰ ਹੋ ਜਾਂਦਾ ਕਰਮਾਂ ਦਾ ਜਿਹੜਾ ਹਨੇਰਾ ਉਹ ਵੀ ਦੂਰ ਹੋ ਜਾਂਦਾ ਮਲੀਨ ਬੁੱਧ ਹੱਛ ਨਹੀਂ ਜਿਹੜੀ ਮਾੜੀ ਬੁੱਧ ਸੀ ਨਾ ਉਹ ਅੱਛੀ ਹੋ ਜਾਂਦੀ ਚੰਗੀ ਹੋ ਜਾਂਦੀ ਹੁਣ ਕੌਡੀ ਰਾਖੀ ਦੀ ਬੁੱਧ ਮਾੜੀ ਸੀ ਨਾ ਅੱਛੀ ਹੋ ਗਈ ਪੂਬੀਏ ਚੋਰ ਦੀ ਬਹੁਤੇ ਮਾੜੀ ਸੀ ਨਾ ਅੱਛੀ ਹੋ ਕਿੰਨੀ ਅੱਛੀ ਹੋ ਗਈ ਜਦੋਂ ਮਹਾਰਾਜ ਗਏ ਨਾ ਸਾਖੀ ਤੇ ਬੜੀ ਲੰਬੀ ਹੈ ਇਹਦੇ ਕੋਲ ਆਪ ਗਏ ਕੌਡੀ ਕੋਲ ਵੀ ਆਪ ਹੀ ਗਏ ਸੀ ਸੱਜਣ ਠੱਗ ਕੋਲ ਵੀ ਆਪ ਹੀ ਗਏ ਸੀ ਇੱਕ ਨੂੰ ਸੁਧਾਰੋ, ਇਹਦੇ ਨਾਲ ਸਾਰੇ ਹੋਰ ਸੁਧਰ ਜਾਣਗੇ, ਸਾਰਾ ਇਲਾਕਾ ਸੁਧਰ ਜਾਊ। ਭੂਮੀਆਂ ਕੋਲ ਗਏ, ਪ੍ਰਸ਼ਾਦ ਲਿਆਇਆ, ਛਕੋ। ਇਹ ਸਤਿਗੁਰੂ ਕਹਿਣ ਲੱਗੇ, ਭੂਮੀਆਂ ਸੱਚ ਦੱਸ ਕੰਮ ਕੀ ਕਰਦਾ। ਇਹੋ ਵੇਖ ਕੇ ਕਿਹਾ, ਸੱਚ ਦੱਸ ਕੰਮ ਕੀ ਕਰਦਾ। ਕਹਿੰਦਾ ਜੀ ਮੈਂ ਚੋਰ ਆ, ਜਿਹੜਾ ਕਦੇ ਕਿਸੇ ਕੋਲ ਨਹੀਂ ਸੀ ਮੰਨਦਾ, ਗੁਰੂ ਕੋਲ ਸੱਚ ਬੋਲ ਦਿੱਤਾ। ਕੋਈ ਨਾਮ ਜਪਣ ਵਾਲੇ ਦੇ ਕੋਲ ਤੁਸੀਂ ਬੈਠ ਜਾਓ, ਜਿਹਦੇ ਹਿਰਦੇ ਚ ਨਾਮ ਵਸਿਆ ਹੋਇਆ, ਕੋਈ ਝੂਠ ਨਹੀਂ ਬੋਲ ਸਕਦਾ, ਕਹਿ ਦੂਗਾ, ਸੱਚ ਕਹਿ ਦੂਗਾ। ਬਰਕਤ ਹੈ, ਉਹ ਤੇ ਆਪ ਨਾਰਾਇਣ ਕਲਾਧਾਰ ਸੀ। ਮੈਂ ਚੋਰ ਆ, ਚੋਰੀ ਛੱਡ ਦੇ, ਕਦੇ ਛੱਡਣੀ ਹੋਣੀ। ਮੇਰਾ ਪਿਓ ਵੀ ਚੋਰ ਸੀ, ਬਾਬਾ ਵੀ ਚੋਰ ਸੀ, ਸਾਡਾ ਤਾਂ ਖਾਨਦਾਨ ਖੂਨ ਚੋਰੀ ਰਹੀ ਪਈ ਹੈ। ਮੈਂ ਤਾਂ ਚੋਰਾਂ ਦਾ ਸਰਦਾਰ ਆ, ਚੋਰੀ ਨਹੀਂ ਛੱਡੂਣੀ। ਤੇ ਸਾਡੀ ਕੋਈ ਗੱਲ ਮੰਨ ਲਾ, ਚੋਰੀ ਨਹੀਂ ਛੱਡਣੀ, ਕਰੀ ਜਾਈ ਪਰ ਸਾਡੀ ਗੱਲ ਮੰਨ ਲਾ। ਹਾਂਜੀ, ਹੋਰ ਜੋ ਕਹੋ ਮੈਂ ਮੰਨਣ ਨੂੰ ਤਿਆਰ ਹੈ, ਪਰ ਚੋਰੀ ਨਹੀਂ ਜੀ ਛੱਡਣੀ। ਵੀ ਸਾਡੀ ਗੱਲ ਤੂੰ ਇਹ ਮੰਨ ਲਾ ਵੀ ਝੂਠ ਨਹੀਂ ਬੋਲਣਾ, ਸੱਚ ਬੋਲਣਾ। ਕਹਿੰਦੇ ਕੀ ਗੱਲ ਮੰਨੀ, ਚੋਰੀ ਮੈਂ ਨਹੀਂ ਕਰਨੀ ਪਰ ਇਹ ਗੱਲ ਮੰਨੀ। ਦੂਜੀ ਗੱਲ ਇਹ ਆ ਵੀ ਜਿਹਦਾ ਨਮਕ ਖਾਵੇਂ ਉਹਦਾ ਨੁਕਸਾਨ ਨਹੀਂ ਕਰਨਾ, ਕਦੇ ਇਹ ਵੀ ਮੰਨੀ। ਤੇ ਤੀਜੀ ਗੱਲ ਇਹ ਵੀ ਗਰੀਬ ਮਾਰ ਨਹੀਂ ਕਰਨੀ। ਤੇ ਮਨ ਚ ਸੋਚਣ ਲੱਗਾ, ਗਰੀਬਾਂ ਨੂੰ ਜ਼ਰੂਰ ਲੁੱਟਣਾ, ਕਿਸੇ ਰਾਜੇ ਨੂੰ ਲੁੱਟਿਆ ਕਰਾਂਗੇ। ਦੋ ਤਿੰਨ ਮਹੀਨੇ ਬਾਅਦ ਗਏ ਕਿਸੇ ਰਾਜੇ ਨੂੰ ਲੁੱਟ ਲਿਆ, ਮੁੜ ਕੇ ਸ਼ਕਦੇ ਕਿਉਂ ਦੇ ਰਿਹਾ, ਮੁੜ ਕੇ ਫਿਰ ਰਾਜੇ ਨੂੰ ਕਿਸੇ ਨੂੰ ਅਮੀਰ ਨੂੰ ਲੁੱਟ ਲਿਆ, ਗਰੀਬ ਨੂੰ ਜ਼ਰੂਰ ਲੁੱਟਣਾ। ਹਾਂ ਇਹ ਵੀ ਮੰਨ ਲਊਂਗਾ ਜੀ, ਪਰ ਚੋਰੀ ਨਹੀਂ ਜੇ ਛੱਡਣੀ, ਤੇਰੀ ਮਰਜ਼ੀ। ਵੀ ਸਾਡੀ ਗੱਲ ਯਾਦ ਰੱਖੀ, ਪ੍ਰਸ਼ਾਦ ਅਸੀਂ ਉਦੋਂ ਹੀ ਛਕਾਂਗੇ, ਹੁਣ ਨਹੀਂ ਛਕਣਾ। ਗੁਰੂ ਕੀ ਰੋਟੀਆਂ ਦਾ ਭੁੱਖਾ ਨਹੀਂ ਸੀ, ਸਭ ਆਖੋ ਸਤਨਾਮ। ਹੁਣ ਜਿਹਦੀ ਆਦਤ ਬਣੀ ਹੋਈ, ਜਿਹਦੇ ਖੂਨ ਚ ਰੱਖੀ ਹੋਈ ਚੋਰੀ, ਕਿੱਦਾਂ ਹੁਣ ਨੀਂਦ ਨਹੀਂ ਆਉਂਦੀ, ਰਾਤ ਪੈਂਦੀ ਆ, ਕਹਿੰਦਾ ਕੀ ਕਿੱਦਾਂ ਮੁੱਕੇ। ਕਹਿਣ ਲੱਗਾ,
1: ਮਾਈਕ ਕਹਿ ਰਹੇ ਹੋ ਅੱਗੇ ਕਰ ਲਈ,
0: ਸਭ ਆਖੋ ਸਤਨਾਮ ਸੀ, ਫਿਰ ਆਖੋ ਸਤਨਾਮ ਸੀ। ਕਹਿੰਦਾ ਰਾਜੇ ਨੂੰ ਲੁੱਟਦੇ ਆ, ਗਰੀਬ ਮਾਰੀ ਨਾ ਕਰਨੀ। ਹੁਣ ਗਿਆ, ਅੱਗੇ ਪਹਿਰੇਦਾਰ ਸੀ, ਕੋਈ ਨਵਾਂ ਸੀ, ਸ਼ਾਹੀ ਠਾਠ ਪਾਠ, ਰਾਜਿਆਂ ਵਰਗੇ ਕੱਪੜੇ ਪਾਏ ਹੋਏ, ਉਦਾਂ ਦੇ ਕੀਮਤੀ ਚੋਗੇ ਪਾਏ ਹੋਏ। ਹੁਣ ਤੂੰ ਕੌਣ ਆ? ਕਹਿੰਦਾ ਮੈਂ ਚੋਰ। ਉਹਨੂੰ ਸਮਝਿਆ ਵੀ ਰਾਜੇ ਦਾ ਕੋਈ ਰਿਸ਼ਤੇਦਾਰ ਆ, ਕੋਈ ਆਪਣੇ ਆਪ ਨੂੰ ਕਹਿੰਦਾ ਵੀ ਮੈਂ ਚੋਰ ਆ, ਕੋਈ ਨਵਾਂ, ਇਹ ਕੋਈ ਰਾਜੇ ਦਾ ਰਿਸ਼ਤੇਦਾਰ ਆ ਰਾਜੇ ਦਾ। ਕਹਿੰਦਾ ਮੈਂ ਚੋਰ, ਲੰਘ ਜਾ। ਅੰਦਰ ਗਿਆ, ਜਾ ਕੇ ਪੰਡ ਬੰਨੀ, ਹੀਰੇ ਜਵਾਹਰਾਤਾਂ ਦਾ ਸਭ ਪਤਾ ਸੀ ਵੀ ਰਾਜਾ ਕਿੱਥੇ ਲਾਲ ਰੱਖਦਾ, ਕਿੱਥੇ ਹਾਰ ਪਏ ਨੇ, ਕਿੱਥੇ ਸਭ ਪੰਡ ਬੰਨ ਲਏ। ਹਨੇਰਾ ਸੀ, ਉੱਥੇ ਮੇਜ਼ ਤੇ ਚੂਰਨ ਪਿਆ ਸੀ, ਉਹਦੇ ਵਿੱਚ ਸੀ ਲੂਣ, ਉਹ ਹੱਥ ਨੂੰ ਲੱਗ ਗਿਆ। ਪੰਡ ਪੁੰਡ ਬੰਨ ਕੇ ਮੂੰਹ ਤੇ ਹੱਥ ਲਾਇਆ, ਉਹ ਲੂਣ ਜਬਾਨ ਮੂੰਹ ਲੱਗ ਗਿਆ, ਸਭ ਛੱਡ ਕੇ ਟੁਰ ਗਿਆ। ਵੀ ਬਾਬੇ ਨੇ ਕਿਹਾ ਸੀ ਲੂਣ ਖਾ ਕੇ ਬੁਰਾ ਨਹੀਂ ਕਰਨਾ, ਲੂਣ ਖਾਧਾ ਗਿਆ, ਉਹ ਵੱਧੀ ਪੰਡ ਸਾਰੀ ਛੱਡ ਗਿਆ। ਸਵੇਰ ਹੋਈ, ਕੀ ਬੋਲ, ਪਹਿਰੇਦਾਰ ਨੇ ਪੁੱਛਿਆ ਜੀ ਆਇਆ ਸੀ ਬੰਦਾ, ਫਿਰ ਮੁੜ ਕੇ ਚਲਾ ਗਿਆ ਸੀ, ਮੈਂ ਸਮਾਂ ਤੁਹਾਡਾ ਕੋਈ ਰਿਸ਼ਤੇਦਾਰ ਆ। ਕਹਿੰਦਾ ਸੀ ਮੈਂ ਚੋਰ ਆ, ਤੇ ਮੈਂ ਤੁਹਾਡਾ ਰਿਸ਼ਤੇਦਾਰ ਵੀ ਮਖੌਲ ਕਰਦਾ, ਕੋਈ ਕਹਿੰਦਾ ਵੀ ਮੈਂ ਚੋਰ। ਹੁਣ ਗਰੀਬ ਫੜੇ ਚੱਕ ਤੇ ਲੱਗੀ ਮਾਰ ਪੈਣ। ਉਹਨੇ ਸੁਣਿਆ ਵੀ ਗਿਆ ਤੇ ਮੈਂ ਸੀ, ਤੇ ਗਰੀਬ ਮਾਰ ਹੋ ਰਹੀ ਹੈ, ਆਪ ਹੀ ਆ ਗਿਆ। ਕਹਿੰਦਾ ਰਾਜਨ ਇਹਨੇ ਗਰੀਬਾਂ ਨੂੰ ਛੱਡ ਦੇ, ਮੈਂ ਆਇਆ ਸੀ ਚੋਰੀ ਕਰ। ਤੂੰ ਤੂੰ ਤਾਂ ਮੰਨਿਆ ਪਰਮੰਨਿਆ ਇੱਕ ਬੰਦਾ, ਸਭ ਆਖੋ ਸੱਤ। ਅੱਜ ਕੱਲ੍ਹ ਵੀ ਮੰਨੇ ਪਰਮੰਨੇ ਬੰਦੇ ਉਹ ਚੋਰੀਆਂ ਕਰਦੇ ਆ, ਉਹ ਚੋਰੀਆਂ ਕਰਦੇ ਆ, ਆਪਾਂ ਅਖਬਾਰਾਂ ਚ ਪੜ੍ਹਦੇ ਹੀ ਮੰਨੇ ਪਰਮੰਨੇ ਬੰਦੇ। ਹਾਂਜੀ, ਇੱਥੋਂ ਤਾਂ ਕਰੋਨਾ ਤੱਕ ਹੀ ਜਾਂਦੇ ਆ, ਥੋੜੀ ਗੱਲ ਨੀ, ਉਹਦੇ ਨੀ ਠਹਿਰਦੇ। ਏਦਾਂ ਦਾ ਯੋਗ ਸੀ ਮੰਨਿਆ ਪਰ ਤੂੰ ਤੂੰ ਹਾਂਜੀ ਮੈਂ ਇਹਨਾਂ ਨੂੰ ਛੱਡ ਦੇ, ਤੂੰ ਆਪੇ ਕਿਉਂ ਆ ਗਿਆ, ਤੈਨੂੰ ਕਿਸੇ ਨੇ ਪੁੱਛਿਆ ਹੀ ਨਹੀਂ, ਤੇਰੇ ਤੇ ਸ਼ੱਕ ਹੀ ਨਹੀਂ ਸੀ। ਕਹਿਣ ਲੱਗਿਆ ਮੈਨੂੰ ਇੱਕ ਮਿਲਿਆ ਸੀ ਪੂਰਾ ਗੁਰੂ, ਸਭ ਆਖੋ ਸਤਨਾਮ, ਸਤਿਗੁਰ ਮਿਲੇ ਹੀ ਪੂਰਾ ਮਿਲਿਆ ਸੀ ਗੁਰੂ। ਉਹਨੇ ਮੈਨੂੰ ਕਿਹਾ ਚੋਰੀ ਛੱਡ ਦੇ, ਮੈਂ ਕਿਹਾ ਛੱਡ ਨਹੀਂ ਹੋਣੀ। ਉਹਨੇ ਕਿਹਾ ਸੀ ਵੀ ਤੂੰ ਫਿਰ ਝੂਠ ਨਾ ਬੋਲੀ, ਇਹ ਗੱਲ ਮੰਨ ਲਾ, ਤੇ ਮੈਂ ਝੂਠ ਨਹੀਂ ਬੋਲਿਆ, ਸੱਚ ਬੋਲਿਆ ਕਿ ਮੈਂ ਚੋਰ ਹਾਂ। ਦੂਜੀ ਗੱਲ ਉਹਨੇ ਕਹੀ ਸੀ ਵੀ ਨਮਕ ਖਾ ਕੇ ਬੁਰਾ ਨਹੀਂ ਕਰਨਾ, ਤੇਰੇ ਚੂਰਨ ਪਿਆ ਸੀ ਉਹ ਮੇਰੀ ਜ਼ਬਾਨ ਨੂੰ ਲੱਗ ਗਿਆ ਨਮਕ, ਤੇ ਮੈਂ ਛੱਡ ਕੇ ਚਲਾ ਗਿਆ, ਮੈਂ ਨਮਕ ਖਾ ਕੇ ਬੁਰਾ ਨਹੀਂ ਸੀ ਕਰ ਸਕਦਾ। ਤੀਜੀ ਗੱਲ ਉਹਨੇ ਕਹੀ ਸੀ ਗਰੀਬ ਮਾਰ ਨਹੀਂ ਕਰਨੀ, ਤੇ ਮੈਂ ਆਪ ਹੀ ਆ ਗਿਆ, ਗਰੀਬਾਂ ਨੂੰ ਮਾਰ ਪੈਂਦੀ ਸੀ, ਹੁਣ ਜੋ ਤੇਰਾ ਜੀ ਕਰਦਾ ਸਜ਼ਾ ਦੇ ਮੈਨੂੰ। ਹੁਣ ਸੋਚੀ ਪੈ ਗਿਆ, ਉਹ ਜਿਸ ਬੰਦੇ ਨੇ ਝੂਠ ਨਹੀਂ ਬੋਲਣਾ, ਜਿਸ ਬੰਦੇ ਨੇ ਨਮਕ ਖਾ ਕੇ ਬੁਰਾ ਨਹੀਂ ਕਰਨਾ, ਜਿਸ ਬੰਦੇ ਨੇ ਗਰੀਬ ਮਾਰ ਨਹੀਂ ਕਰਨੀ, ਉਹ ਕਿੱਦਾਂ ਦਾ ਐਸਾ ਗੁਰੂ ਮਿਲ ਗਿਆ ਜਿਹਨੇ ਇਹ ਗੱਲਾਂ ਹੀ ਨਹੀਂ ਸਾਰੀਆਂ ਮੰਨ ਲਈਆਂ, ਕੀ ਸਜ਼ਾ ਦੇਈਏ। ਸੋਚ ਸੋਚ ਕੇ ਕਹਿਣ ਲੱਗਿਆ ਵੀ ਭੂਮੀਆਂ ਲੋਕਾਂ ਨੂੰ ਪਤਾ ਤੇ ਲੱਗ ਹੀ ਗਿਆ ਵੀ ਤੂੰ ਚੋਰ ਆ। ਮੈਂ ਹੁਣ ਸੋਚ ਸੋਚ ਕੇ ਫੈਸਲਾ ਕੀਤਾ ਵੀ ਜਿਹਨੇ ਬੁਰਾ ਨਹੀਂ ਕਰਨਾ ਨਮਕ ਖਾ ਕੇ, ਜਿਹਨੇ ਝੂਠ ਨਹੀਂ ਬੋਲਣਾ, ਜਿਹਨੇ ਗਰੀਬ ਮਾਰ ਨਹੀਂ ਕਰਨੀ, ਉਹਨੂੰ ਹੋਰ ਕੀ ਸਜ਼ਾ ਦੇਣੀ ਆ। ਮੈਂ ਅੱਜ ਤੋਂ ਤੈਨੂੰ ਆਪਣਾ ਵਜ਼ੀਰ ਬਣਾਉਣਾ। ਇਤਿਹਾਸ ਚ ਲਿਖਿਆ ਮਿਲਦਾ ਉਸ ਰਾਜੇ ਨੂੰ ਉਹਨੂੰ ਵਜ਼ੀਰ ਬਣਾਇਆ। ਬਲੀਨ ਬੁੱਧ ਅੱਛੀ ਹੋ ਗਈ, ਬਲੀਨ ਬੁੱਧ ਅੱਛੀ ਨਹੀਂ, ਜੋ ਕਿਰਪਾ ਗੋਬਿੰਦ ਪਈ। ਫਿਰ ਕੀ ਹੋਇਆ, ਮੋਹ ਕਿਰਪਨ ਕੋ ਕੋਈ ਨਾ ਜਾਣਤ, ਸਗਲ ਭਵਨ ਪ੍ਰਗਟਈ, ਜਿਹਨੂੰ ਕੋਈ ਨਹੀਂ ਜਾਣਦਾ ਸਾਰੀ ਸ੍ਰਿਸ਼ਟੀ ਚ ਮਸ਼ਹੂਰ ਹੋ ਗਿਆ। ਸੰਗ ਬੈਠ ਨੂੰ ਕਹੀਂ ਨਾ ਪਾਵਤ, ਹੁਣ ਸਗਲ ਚਰਨ ਸੇ ਵਈ, ਆਡ ਆਡ ਕੋ ਫਿਰਤ ਢੂੰਡਤੇ, ਮਨ ਸਗਲ ਤ੍ਰਿਸ਼ਨ ਬੁੱਝ ਗਈ। ਜਿਹੜਾ ਅੱਡੀ ਅੱਡੀ ਦਮੜੀ ਬਦਲੇ ਤਰਸਦਾ ਫਿਰਦਾ ਸੀ ਨਾ, ਇਹਨਾਂ ਦੇ ਦਿੱਤਾ, ਭੰਡਾਰੇ ਵੀ ਭਰ ਦਿੱਤੇ ਤੇ ਤ੍ਰਿਸ਼ਨਾ ਵੀ ਮੁਕਾ ਦਿੱਤੀ। ਸਭ ਆਖੋ ਸਤ, ਦੇਵੀ ਦਿੱਤਾ, ਪਦਾਰਥ ਵੀ ਦੇ ਦਿੱਤੇ ਤੇ ਤ੍ਰਿਸ਼ਨਾ ਵੀ ਮੁਕਾ ਦਿੱਤੀ, ਤ੍ਰਿਪਤ ਹੋ ਗਿਆ। ਏਕ ਬੋਲ ਪੀ ਖਪਤੋ ਨਾਹੀ, ਸਾਧ ਸੰਗਤ ਸੀਤ ਲਈ, ਵੀ ਏਕ ਜੀ ਹੁਣ ਕਮਨ ਵਖਾਨੇ, ਜ਼ਬਾਨ ਇੱਕ ਹੈ ਤੇਰੇ ਗੁਣ ਬਹੁਤ ਨੇ, ਅਗਮ ਅਗਮ ਅਗਮ ਆਈ, ਤੂੰ ਅਗਮ ਅਗੋਚਰ ਹੈ, ਬੇਅੰਤ ਹੈ, ਐਸੀ ਕਿਰਪਾ ਕਰ। ਦਾਸ ਦਾਸ ਦਾਸ ਕਉ ਕਰੀ, ਐਸੀ ਕਿਰਪਾ ਕਰ, ਜਿਹੜੇ ਤੇਰੇ ਦਾਸ ਨੇ, ਜਿਹੜੇ ਉਹਦੇ ਦਾਸ ਨੇ ਅੱਗੇ, ਜਿਹੜੇ ਗਾਂ ਉਹਦੇ ਦਾਸ ਨੇ, ਉਹਨਾਂ ਦਾ ਦਾਸ ਮੈਨੂੰ ਬਣਾ ਲਓ। ਦਾਸ ਦਾਸ ਦਾਸ ਕਉ ਕਰੀਓ, ਜਿਹੜੇ ਤੇਰੇ ਦਾਸ ਨੇ, ਤੇਰੇ ਬਖਸ਼ੇ ਹੋਏ ਨੇ, ਇਹ ਉਹਨਾਂ ਦੇ ਦਾਸ ਨੇ, ਕਾਂ ਉਹਨਾਂ ਦੇ ਜਿਹੜੇ ਦਾਸ ਨੇ, ਉਹਨਾਂ ਦਾ ਮੈਨੂੰ ਦਾਸ ਬਣਾ ਲਓ। ਜਨ ਨਾਨਕ ਹਰ ਸਰਣ ਲਈ ਤੇਰੀ ਸ਼ਰਨ ਆਏ ਹਾਂ, ਤੂੰ ਕਿਰਪਾ ਕਰ, ਉਹਦੀ ਕਿਰਪਾ ਵਿੱਚ ਹੀ ਸੁੱਖ ਹੈ, ਉਹਦੀ ਕਿਰਪਾ ਵਿੱਚ ਹੀ ਸਾਰੇ ਚੜ੍ਹਦੀ ਕਲਾ ਹੈ। ਜਿਸ ਪਿਆਰ ਨਾਲ ਆਪ ਬੈਠ ਕੇ ਪ੍ਰੋਗਰਾਮ 'ਤੇ ਲੇਟ ਹੋ ਗਿਆ, ਗੁਰੂ ਬਖਸ਼ਿਸ਼ ਕਰੇ, ਭਾਰੀ ਜਿਹੀਆਂ ਘੜੀਆਂ ਹਨ, ਇਹਨਾਂ ਦਾ ਮੁੱਲ ਬੜਾ ਜੇ, ਸਭ ਆਖੋ ਸਭ। ਤੁਹਾਡੇ ਸਾਰਿਆਂ 'ਤੇ ਗੁਰੂ ਦੀ ਕਿਰਪਾ ਹੈ, ਬੱਚਿਆਂ ਨੇ ਕੈਸਾ ਸੁੰਦਰ ਕੀਰਤਨ ਕੀਤਾ ਹੈ ਰਾਗਾਂ ਵਿੱਚ, ਤੁਹਾਡੇ ਸਾਰਿਆਂ 'ਤੇ ਗੁਰੂ ਦੀ ਮਿਹਰ ਹੈ। ਜਿਹਨੂੰ ਬਾਣੀ ਪਿਆਰੀ ਲੱਗਦੀ ਹੈ ਨਾ, ਗੁਰ ਕਾ ਸ਼ਬਦ ਲੱਗੋ ਮਨ ਮੀਠਾ, ਪਾਰ ਬ੍ਰਹਮ ਤਾਂਤੇ ਮੋਹਿ ਜੀਠ, ਜਿਹਨੂੰ ਗੁਰੂ ਕਾ ਸ਼ਬਦ ਪਿਆਰਾ ਲੱਗਦਾ ਹੈ ਨਾ, ਉਹ ਗੁਰੂ ਦੇ ਨੇੜੇ ਆ, ਜਿਹੜਾ ਗੁਰੂ ਦੇ ਨੇੜੇ ਆ ਉਸ ਵਿੱਚ ਮਿਹਰਾਂ ਹੁੰਦੀਆਂ। ਗੁਰੂ ਕਿਰਪਾ ਕਰਦਾ, ਉਹ ਇਸ ਤੁਕ ਨੂੰ ਆਪਾਂ ਸਾਰੇ ਪੜ੍ਹ ਲਈਏ, ਕੋਈ ਰਸਨਾ ਖਾਲੀ ਨਾ ਰਹੇ, ਫਿਰ ਕੀਰਤਨ ਦੀ ਸਮਾਪਤੀ। ਸਭ ਪਿਆਰ ਨਾਲ ਬੋਲੋ।